ਕਿਸੇ ਕਿਸੇ ਨੇ ਇਹ ਅੱਖਾਂ ਨਾਲ ਵੇਖੀ ਹੈ ਪ੍ਰਭੂ ਦੇ ਦਰ ਦਾ, ਪ੍ਰਭੂ ਦੇ ਘਰ ਦਾ ਦਰਸ਼ਨ ਕਿਸੇ ਕਿਸੇ ਨੇ ਅੱਖਾਂ ਨਾਲ ਕੀਤਾ। ਇਹ ਮਤਾ ਸਾਨੂੰ ਭਰਮ ਰਹਿ ਜਾ ਵੀ ਅਸੀਂ ਰੋਜ਼ਾਨਾ ਦਰਸ਼ਨ ਕਰਦੇ ਹਾਂ ਰੱਬ ਦੇ ਦਰ ਦੇ, ਅੰਦਰੂਨੀ ਤੌਰ ਤੇ ਰੱਬ ਦੇ ਦਰਸ਼ਨ ਨਹੀਂ ਹੋਏ। ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ ਵੀ ਜਦੋਂ ਉਸ ਦੇ ਦਰ ਦੇ ਦਰਸ਼ਨ ਹੋ ਗਏ ਨਾ, ਤੇ ਜਿਹੜੇ ਮਹਿਲਾਂ ਦੀ ਪ੍ਰਾਪਤੀ ਕਰਨ ਵਾਸਤੇ ਅਸੀਂ ਭੱਜੇ ਫਿਰਨੇ ਨਾ, ਸਾਰੀ ਉਮਰ ਪ੍ਰਾਪਤ ਨਹੀਂ ਹੋ ਸਕੇ, ਉਹ ਮਹਿਲ ਪ੍ਰਾਪਤ ਹੋ ਜਾਣਗੇ। ਉਹ ਬੜੇ ਉੱਚੇ ਨੇ ਤੇ ਉਹ ਪ੍ਰਭੂ ਦੇ ਦਰ ਦੇ ਵਿੱਚੋਂ ਪ੍ਰਾਪਤ ਹੁੰਦੇ ਨੇ। ਜਦੋਂ ਪ੍ਰਭ ਦੇ ਦਰ ਦਾ ਦਰਸ਼ਨ ਮਿਲ ਜਾਂਦਾ ਨਾ, ਉਦੋਂ ਫਿਰ ਸੁੱਖਾਂ ਦੇ ਮਹਿਲ ਉਸਰਨੇ ਸ਼ੁਰੂ ਹੋ ਜਾਂਦੇ। ਸੁਖ ਮਹਿਲ ਜਾਂ ਕੇ ਉੱਚ ਦੁਆਰੇ, ਤੇ ਉੱਥੇ ਵਸਦੇ ਪਤਾ ਕੌਣ ਨੇ? ਸੰਸਾਰੀ ਜੀਵ ਨਹੀਂ ਵਸਦੇ, ਮਾਤ ਪਿਤਾ ਭੈਣ ਭਾਈ ਸੱਜਣ ਮਿੱਤਰ ਕੋਈ ਨਹੀਂ ਵਸਦਾ ਉੱਥੇ। ਉੱਥੇ ਵਸਦੇ ਨੇ ਤਾਂ ਮੈਂ ਵਾਸਾ ਭਗਤ ਪਿਆਰੇ, ਉੱਥੇ ਭਗਤਾਂ ਦਾ ਵਾਸਾ। ਉਹ ਸੁੱਖਾਂ ਦੇ ਮਹਿਲ ਦੇ ਅੰਦਰ ਭਗਤਾਂ ਦਾ ਵਾਸਾ ਹੁੰਦਾ। ਭਗਤ ਉਸ ਦੇ ਦਰ ਦੇ ਸੰਤਰੀ ਨੇ ਖੜੇ ਹੋਏ ਨੇ, ਉੱਥੇ ਫਿਰ ਹਮੇਸ਼ਾ ਗੀਤ ਨਾਦ ਖੜਕਦੇ ਰਹਿੰਦੇ ਨੇ, ਅਖਾੜੇ ਹੁੰਦੇ ਰਹਿੰਦੇ ਨੇ। ਰੱਬ ਦੇ ਦਰ ਦੇ ਜਿੰਨੇ ਜਿੰਨੇ ਗਨ ਗੰਧਰਵ ਕਿੰਨਰ ਪਿਸਾਜ ਨੇ ਨਾ, ਐਸਾ

ਦੁੱਖ ਵਿੱਚ ਹੋਵੇ ਸੁੱਖ ਵਿੱਚ ਹੋਵੇ ਮੈਨੂੰ ਤੇਰਾ ਨਾਮ ਨਾ ਵਿਸਰੇ, ਤੇਰਾ ਸ਼ੁਕਰਾਨਾ ਨਾ ਭੁੱਲੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਆਪ ਸਰਵਣ ਕਰ ਰਹੇ ਹੋ। ਜਿਤਨੀ ਵੀ ਆਪਨੇ ਬਾਣੀ ਦੀ ਰਚਨਾ ਕੀਤੀ ਇੱਕ ਇੱਕ ਅੱਖਰ ਤੇ ਚੱਲ ਕੇ ਵਿਖਾਇਆ। ਜੇ ਆਪ ਜੀ ਨੇ ਲਿਖਿਆ ਹੈ ਜੈਸਾ ਸਵਰਨ ਤੈਸੀ ਉਸ ਮਾਟੀ, ਜੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਜੈਸਾ ਮਾਨ ਤੈਸਾ ਅਭਿਮਾਨ, ਜੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਸੰਸਾਰ ਵਿੱਚ ਐਸਾ ਹੋ ਕੇ ਵਿਚਰਨਾ ਬੜਾ ਮੁਸ਼ਕਿਲ ਹੈ ਕਿ ਜੈਸਾ ਸਵਰਨ ਤੈਸੀ ਉਸ ਮਾਟੀ, ਸੋਨੇ ਨੂੰ ਔਰ ਮਿੱਟੀ ਨੂੰ ਇੱਕ ਸਮਾਨ ਸਮਝਣਾ, ਮਾਨ ਔਰ ਅਪਮਾਨ ਨੂੰ ਇੱਕ ਸਮਾਨ ਸਮਝਣਾ ਬੜਾ ਮੁਸ਼ਕਿਲ ਹੈ, ਅੰਮ੍ਰਿਤ ਔਰ ਜ਼ਹਿਰ ਨੂੰ ਇੱਕ ਸਮਾਨ ਸਮਝਣਾ ਕੋਈ ਮਖੌਲ ਦੀ ਗੱਲ ਨਹੀਂ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਇੱਕ ਇੱਕ ਅੱਖਰ ਤੇ ਚੱਲ ਕੇ ਵਿਖਾਇਆ। ਸਾਈ ਮੀਆਂ ਮੀਰ ਜੋ ਸਮੇਂ ਦੇ ਪੂਰਨ ਪੁਰਸ਼ ਸਨ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ, ਜਦ ਇਹ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਸੁਣੀ ਤਾਂ ਬੇਨਤੀ ਕੀਤੀ, ਗਰੀਬ ਨਿਵਾਜ ਕੋਈ ਐਸਾ ਬ੍ਰਹਮ ਗਿਆਨੀ ਸੰਸਾਰ ਵਿੱਚ ਹੈ ਵੀ ਸਹੀ ਜਿਹੜਾ ਸੋਨੇ ਤੇ ਮਿੱਟੀ ਨੂੰ ਇੱਕ ਸਮਾਨ ਸਮਝੇ, ਅੰਮ੍ਰਿਤ ਔਰ ਜ਼ਹਿਰ ਨੂੰ ਇੱਕ ਸਮਾਨ ਸਮਝੇ, ਮਾਨ ਔਰ ਅਪਮਾਨ ਨੂੰ ਇੱਕ ਸਮਾਨ ਸਮਝੇ, ਕੋਈ ਹੈ ਵੀ ਸਹੀ ਐਸਾ ਮਨੁੱਖ? ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ, ਮੀਆਂ ਮੀਰ ਜੀ ਸਮਾਂ ਆਵੇਗਾ ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਬਈ ਐਸਾ ਮਨੁੱਖ ਹੈ ਜਾਂ ਨਹੀਂ। ਤੇ ਜਦੋਂ ਸਮਾਂ ਆਇਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੱਤੀ ਤਵੀ ਤੇ ਬੈਠੇ ਹਨ, ਕਿੱਥੇ ਆਪ ਦਾ ਪਵਿੱਤਰ ਸਰੀਰ ਮਖਮਲਿਆਂ ਔਰ ਸੋਹਣੀਆਂ ਸੇਜਾਵਾਂ ਤੇ ਬੈਠਦਾ ਸੀ, ਮਖਮਲੀ ਗੱਦਿਆਂ ਤੇ ਬੈਠਦਾ ਸੀ ਸਰੀਰ, ਹਜ਼ਾਰਾਂ ਪਿਆਰ ਵਾਲੇ ਸ਼ਰਧਾਲੂ ਗੁਰੂ ਕੇ ਸਿੱਖ ਫੁੱਲਾਂ ਦੀ ਵਰਖਾ ਕਰਦੇ ਸਨ, ਸੈਂਕੜੇ ਗਲਾਂ ਵਿੱਚ ਹਾਰ ਪਾਉਂਦੇ ਸਨ, ਸਿਰ ਤੇ ਛਤਰ ਅਤੇ ਚੌਰ ਝੂਲਦੇ ਸਨ। ਕਿੱਥੇ ਇਤਨਾ ਸਤਿਕਾਰ ਤੇ ਕਿੱਥੇ ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਹਨ, ਅੱਗ ਬਲ ਰਹੀ ਹੈ ਤੇ ਚੌਰ ਦੀ ਥਾਂ ਤੇ ਗਰਮ ਰੇਤੇ ਦੇ ਕੜਛੇ ਸਾਹਿਬ ਜੀ ਦੇ ਸੀਸ ਵਿੱਚ ਪਾਏ ਜਾ ਰਹੇ ਹਨ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਫਿਰ ਵੀ ਮੁਸਕਰਾ ਰਹੇ ਹਨ। ਚਿਹਰੇ ਤੇ ਕੋਈ ਆਭਾ ਹੈ, ਉਹੀ ਨੂਰ ਹੈ ਜੋ ਸ਼ਸ਼ੋਭਤ ਮਖਮਲੀ ਗੱਦਿਆਂ ਤੇ ਬੈਠ ਕੇ ਵੇਖਿਆ ਸੀ, ਅੱਜ ਉਹੀ ਨੂਰ ਉਹੀ ਆਭਾ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਿਹਰੇ ਤੇ ਦੇਖ ਕੇ ਸਾਈ ਮੀਆਂ ਮੀਰ ਜੀ ਦੇ ਨੈਣ ਕਟੋਰੇ ਭਰ ਆਏ। ਗਰੀਬ ਨਿਵਾਜ ਇਹ ਕੀ ਕੌਤਕ ਹੈ, ਆਪ ਸਮਰੱਥ ਪੁਰਖ ਹੋ, ਆਪ ਚਾਹੋ ਤਾਂ ਇੱਕ ਅੱਖ ਦੇ ਫੋਰ ਵਿੱਚ ਧਰਤੀ ਨੂੰ ਪੁੱਠਿਆਂ ਕਰ ਸਕਦੇ ਹੋ, ਐਡੀ ਸਮਰੱਥਾ ਦੇ ਮਾਲਕ ਹੁੰਦਿਆਂ ਵੀ ਆਪ ਇਤਨਾ ਕਸ਼ਟ ਸਹਾਰ ਰਹੇ ਹੋ, ਉਚਾਰਨ ਕਰੋ ਸ੍ਰੀ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ, ਸਾਈ ਮੀਆਂ ਮੀਰ ਉਹ ਬਚਨ ਚੇਤੇ ਕਰੋ, ਕਦੇ ਤੁਸੀਂ ਪੁੱਛਿਆ ਸੀ ਕਿ ਕੋਈ ਐਸਾ ਪੁਰਖ ਹੈ ਜੋ ਮਾਨ ਔਰ ਅਪਮਾਨ ਨੂੰ ਇੱਕ ਸਮਾਨ ਸਮਝੇ, ਸੋਨੇ ਔਰ ਮਿੱਟੀ ਨੂੰ ਇੱਕ ਸਮਾਨ ਸਮਝੇ, ਅੰਮ੍ਰਿਤ ਔਰ ਜ਼ਹਿਰ ਨੂੰ ਇੱਕ ਸਮਾਨ ਸਮਝੇ। ਆਖਿਆ ਗਰੀਬ ਨਿਵਾਜ, ਆਪ ਜੀ ਨੇ ਇੱਕ ਇੱਕ ਅੱਖਰ ਤੇ ਚੱਲ ਕੇ ਦੱਸਿਆ, ਪਰ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਆਪ ਦਾ ਸਰੀਰ ਤੱਤੀ ਤਵੀ ਤੇ ਬੈਠਾ ਹੋਵੇ।
ਸਾਰੀ ਪ੍ਰਕਿਰਤੀ ਸਾਰੇ ਆਪਦੇ ਹੁਕਮ ਵਿੱਚ ਖੜੋਤੇ ਹੋਣ। ਇਹ ਪਾਤਸ਼ਾਹੀ ਤਾਂ ਕਿਆ ਹੈ, ਲੋਕ ਪਰਲੋਕ ਦੇ ਆਪ ਪਾਤਸ਼ਾਹ ਹੁੰਦੇ ਹੋਏ ਵੀ ਇਤਨਾ ਕਸ਼ਟ ਸਹਾਰ ਰਹੇ ਹੋ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ, ਮੀਆਂ ਮੀਰ ਇਸ ਚਮ ਦੇ ਨਾਲ ਪ੍ਰੀਤੀ ਕਿਆ ਕਰਨੀ ਹੈ, ਪ੍ਰੀਤੀ ਚਾਮ ਸਿਉਂ ਕਿਆ ਕੀਆ। ਜੇ ਪ੍ਰੀਤੀ ਕਰਨੀ ਹੈ ਤਾਂ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਦੇ ਨਾਲ ਪ੍ਰੀਤੀ ਕਰ। ਇਸ ਚਮੜੇ ਦੇ ਨਾਲ ਕਿਆ ਪ੍ਰੀਤੀ ਕਰਨੀ ਹੈ, ਇਹ ਤਾਂ ਇੱਕ ਦਿਨ ਮਿੱਟੀ ਹੋ ਹੀ ਜਾਣਾ ਹੈ। ਤਨ ਤਪ ਰਹਾ ਹਮ ਸ਼ਾਂਤ ਹੈ ਹਰੀ ਨਾਮ ਸਿਉਂ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਰਹੇ, ਜੇ ਸਾਡਾ ਤਨ ਤਪ ਰਿਹਾ ਹੈ ਗਰਮ ਰੇਤੇ ਦੇ ਕੜਛੇ ਪੈ ਕੇ ਤੱਤੀ ਤਵੀ ਤੇ, ਤਾਂ ਕੋਈ ਗੱਲ ਨਹੀਂ। ਕੀ ਹੋਇਆ? ਕਿਉਂਕਿ ਆਪਨੇ ਲਿਖਿਆ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਤੇ ਉਹੀ ਕੌਤਕ ਕਰਕੇ ਆਪ ਵਿਖਾਰੇ ਸਨ। ਆਖਿਆ ਮੀਆਂ ਮੀਰ ਤਨ ਤਪ ਰਹਾ ਹਮ ਸ਼ਾਂਤ ਹੈ ਹਰੀ ਨਾਮ ਸਿਉਂ। ਜੇ ਤਨ ਤਪ ਰਿਹਾ ਤਾਂ ਕੀ ਹੋਇਆ? ਨਾਮ ਜਪ ਕੇ ਸਾਡੀ ਆਤਮਾ ਸਾਡਾ ਮਨ ਤਾਂ ਸ਼ਾਂਤ ਹੈ ਨਾ, ਪ੍ਰੀਤੀ ਚਾਮ ਸਿਉਂ ਕਿਆ ਹੋਊਗਾ। ਤਾਂ ਮੀਆਂ ਮੀਰ ਨੇ ਸੇਜਲ ਨੇਤਰਾਂ ਦੇ ਨਾਲ ਆਖਿਆ, ਹੇ ਗਰੀਬ ਨਿਵਾਜ, ਮੈਂ ਇਹ ਦੁੱਖ ਸਹਾਰ ਨਹੀਂ ਸਕਦਾ। ਗਰ ਮੁਝ ਕੋ ਹੁਕਮ ਦੀਜੇ ਜਾਲਮ ਕੋ ਜਾਂ ਸੇ ਮਾਰੂ, ਜੇ ਤੁਸੀਂ ਨਹੀਂ ਕੋਈ ਸ਼ਕਤੀ ਵਿਖਾਉਂਦੇ ਤਾਂ ਮੇਰੇ ਵਿੱਚ ਸਮਰੱਥਾ ਹੈ, ਜੇ ਆਪ ਕਿਰਪਾ ਕਰੋ ਮੈਨੂੰ ਹੁਕਮ ਕਰੋ ਤਾਂ ਮੁਝ ਕੋ ਹੁਕਮ ਦੀਜੇ ਜਾਲਮ ਕੋ ਜਾਂ ਸੇ ਮਾਰੂ, ਅਰ ਉਨ ਕੀ ਸਾਹ ਰਗ ਪਰ ਰੱਖ ਦੂੰ ਅਭੀ ਦੋ ਧਾਰਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਉਹ ਸ਼ਾਂਤ ਸਰੂਪ, ਉਹ ਬਾਣੀ ਦੇ ਬੋਹਿਤ, ਉਹ ਨਾਮ ਦੀ ਮੂਰਤ ਗੁਰੂ ਅਰਜਨ ਦੇਵ ਪਾਤਸ਼ਾਹ ਸੁਣਤੇ ਹੀ ਸਤਿਗੁਰੂ ਨੇ ਸ਼ਾਂਤੀ ਕਾ ਕੁਲਫ ਖੋਲਾ, ਪਾਣਾ ਹੀ ਪਾਣਾ ਕਹਿ ਕਰ ਜਲਤੇ ਹੋਏ ਕੋ ਠਾਰਾ। ਆਖਿਆ ਭਾਈ ਅਸੀਂ ਪਾਣਾ ਮੰਨਣਾ ਹੈ, ਔਰ ਪਾਣਾ ਮੰਨ ਕੇ ਦੱਸਣਾ ਹੈ, ਅੱਗੋਂ ਕਿਸ ਤਰ੍ਹਾਂ ਸੇਵਕ ਮੰਨਣਗੇ ਜੇ ਮੈਂ ਆਪ ਨਹੀਂ ਮੰਨਾਂਗਾ। ਉਚਾਰਨ ਕਰੋ ਸ੍ਰੀ। ਮੀਆਂ ਮੀਰ ਨੇ ਆਖਿਆ, ਗਰੀਬ ਨਿਵਾਜ, ਮੈਂ ਇਹ ਵੇਖ ਨਹੀਂ ਸਕਦਾ ਕਿ ਆਪ ਦੇ ਰੋਮ ਰੋਮ ਵਿੱਚ ਛਾਲੇ ਪੈ ਚੁੱਕੇ ਹੋ, ਐਸਾ ਦੁੱਖ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਮੀਆਂ ਮੀਰ ਜਿਤਨੇ ਜਿਸਮ ਤੇ ਪੜੇਂਗੇ ਛਾਲੇ, ਜਿਤਨੇ ਜਿਸਮ ਤੇ ਪੜੇਂਗੇ ਛਾਲੇ, ਉਤਨੇ ਸਿੱਖ ਹੋਣਗੇ ਸਿਦਕ ਵਾਲੇ, ਉਤਨੇ ਹੀ ਪਿਆਰ ਵਾਲੇ ਸੇਵਕ ਹੋਣਗੇ ਭਾਈ। ਇਸ ਲਈ ਅਸੀਂ ਪਾਣਾ ਮੰਨ ਕੇ ਦੱਸਣਾ ਹੈ। ਆ ਜਿਸ ਤਰ੍ਹਾਂ ਪਤੰਗਾ ਆ ਕੇ ਸ਼ਮਾ ਤੋਂ ਕੁਰਬਾਨ ਹੋ ਜਾਂਦਾ, ਜੇ ਸੇਵਕ ਆਪਣੇ ਮਾਲਕ ਤੋਂ ਕੁਰਬਾਨ ਨਹੀਂ ਹੋਇਆ ਤਾਂ ਸੇਵਕ ਕਾਹਦਾ ਹੋਇਆ? ਉਚਾਰਨ ਕਰੋ ਸ੍ਰੀ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਹੇ ਵਾਹਿਗੁਰੂ ਤੇਰੇ ਦਰਸ਼ਨ ਕੋ ਹਮ ਬਾਰੇ, ਤੇਰੇ ਦਰਸ਼ਨਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਔਰ ਇਹ ਦਾਤ ਤੇਰੀ

0: ਦਾਨ ਨਾ ਦੇ ਬਾਬਾ।
1: ਦਾਨ ਦੇਣ ਜੋਗਾ ਤੇ ਭਾਈ ਮੇਰੇ ਕੋਲ ਕੁਝ ਵੀ ਨਹੀਂ। ਹਾਂ, ਖਾਣ ਲਈ ਦੋ ਰੋਟੀਆਂ ਨੇ, ਇੱਕ ਤੂੰ ਲੈ ਲੈ।
2: ਲੈ, ਤੁਸੀਂ ਬਿਸ਼ਨ ਪਤਾ ਕਰ ਰਹੇ ਸੀ ਨਾ?
1: ਬਿਸ਼ਨ ਪਤਾ? ਉਹ ਬੋਲਿਆ, ਉਹ ਤੇ ਗੁਰੂ ਅਮਰਦਾਸ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਗੁਰੂ ਨਾਨਕ ਦੇਵ ਦੀ ਪਵਿੱਤਰ ਬਾਣੀ ਸੀ।
0: ਬੜੀ ਮਿੱਠੀ ਸੀ ਉਹ ਬਾਣੀ, ਪਰ ਮੁੜ ਕੇ ਨਾ ਪੜ੍ਹਨਾ, ਨਹੀਂ ਤਾਂ ਕਾਲ ਕੋਠੜੀ ਚ ਡੱਕੇ ਜਾਓਗੇ।
1: ਕਾਲ ਕੋਠੜੀ? ਜਿਸ ਦੇ ਵਿੱਚ ਪਰਮਾਤਮਾ ਦੇ ਨਾਂ ਦੀ ਲੋਹ ਹੋਵੇ ਉਸ ਲਈ ਕਾਲ ਕੋਠੜੀ ਵੀ ਸਵਰਗ ਹੁੰਦੀ ਹੈ। ਭੋਲੇ ਜੀਆ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ, ਨਾਨਕ ਹੁਕਮੇ ਜੈ ਬੁਝੇ।

ਲੈ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੀ ਚਾਹੀਦੀ ਹੈ। ਸਾਹਿਬ ਫਰਮਾਉਂਦੇ ਹਨ ਕਿ ਐਸੇ ਗੁਰੂ ਦੀ ਉਸਤਤ ਕੀਤਿਆਂ ਹਰੀ ਦਾ ਰਸ ਪ੍ਰਾਪਤ

ਨਾਮ ਜਪਿਆ ਕਰੋ, ਹਰ ਵੇਲੇ ਨਾਮ ਹੀ ਸਿਮਰਿਆ ਕਰੋ, ਔਰ ਪਰਮਾਤਮਾ ਦਾ ਨਾਮ ਅੰਮ੍ਰਿਤ ਪੀਂਦੇ ਰਿਹਾ ਕਰੋ। ਸਾਹਿਬ ਫਰਮਾਉਂਦੇ ਹਨ ਕਿ ਇਸ ਨਾਮ ਦੀ ਕਿਸ ਨੂੰ ਪ੍ਰਾਪਤੀ ਹੁੰਦੀ ਹੈ,

समाधि लगा के बैठी। अमृत वेला है, सारी कुदरत विस्मार

ਦੱਸਣਾ ਖਾਲੀ ਨਾ ਰਹੇ ਸਾਰੇ ਮਾਲਕ ਦੇ ਦਰ ਤੇ ਹਾਜ਼ਰੀਆਂ ਲੱਗ ਬਾਬਾ ਜੀ ਬਚਨ ਕਰਦੇ ਸਨ ਜਿਹੜਾ ਗੁਰੂ ਨਾਨਕ ਦੇ ਦਰੋਂ ਖਾਲੀ ਚਲਾ ਜਾਏਗਾ ਉਹ ਸਾਰਾ ਖਾਲੀ ਜਾਏਗਾ ਆਓ ਚੋਰੀਓ ਕਰੋ ਤੇ ਸਾਰੇ ਹਾਜ਼ਰੀਆਂ ਕੀਰਤਨ ਹੋ ਰਹੇ ਕੀਰਤਨ ਦੇ ਪਿਆਰ ਵਾਲੇ ਕੀਰਤਨ ਰਿਕਾਰਡ ਕਰ ਰਹੇ ਟੇਪਾਂ ਲੱਗੀ ਕੁਝ ਬੁੱਧੀ ਅਨੁਸਾਰ ਜੋ ਸੇਵਕ ਬੋਲੀ ਜਾਂਦਾ ਹੈ ਉਹ ਰਿਕਾਰਡ ਹੋਈ ਜਾਂਦਾ ਇਹ ਤਾਂ ਛੋਟੀ ਟੇਪ ਹੈ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿਚ ਵੀ ਵੱਡੀ ਸਾਰੀ ਟੇਪ ਲੱਗੀ ਹੋਈ ਹੈ ਜੋ ਵੀ ਗੁਰੂ ਕੁਮਾਈ ਭਾਈ ਇੱਥੇ ਆਉਂਦਾ ਹੈ ਜਿਸ ਪਾਉਣਾ ਨਾਲ ਆਉਂਦਾ ਹੈ ਉਹ ਰਿਕਾਰਡ ਹੋਇਆ ਜਾਂਦਾ ਹੈ।

ਸਭ ਤੋਂ ਵੱਡਾ ਸਤਿਗੁਰੂ। ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ ਮੰਗਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜੇ ਹਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ। ਇਹ ਨੀ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ, ਆਪਣੀ ਹੋਮੇ ਦੀ ਮਹਿਲ ਨੂੰ ਲਾਓ। ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਉਹਦੇ ਅੰਦਰ ਹੋਮੇ ਵਧ ਜਾਂਦੀ,

ਸੀ ਹੁਣ ਤੀਜੀ ਵਾਰੀ ਧਈਆ ਕਰਕੇ ਆਇਆ ਸਾਂ ਕਿ ਛਾਲ ਮਾਰ ਕੇ ਮਰ ਜਾਣਾ ਹੈ, ਪਰ ਅਚਾਨਕ ਹੀ ਤੁਹਾਡੇ ਸੋਹਣੇ ਹੱਥ ਨੇ ਮੇਰੀ ਬਾਹ ਫੜ ਲਈ ਤਾਂ ਮੈਨੂੰ ਛੱਡ ਦਿਓ, ਮੈਨੂੰ ਮਰ ਜਾਣ। ਪਿਆਰੀ ਸਾਹ ਸੰਗਤ, ਇਹ ਬਖਸ਼ੀ ਰੂਪ ਕੌਣ ਸੀ? ਕੋਈ ਪਿਆਰ ਵਾਲਾ ਗੁਰਸਿੱਖ ਜੋ ਅੰਮ੍ਰਿਤ ਵੇਲੇ ਗੁਰਬਾਣੀ ਪੜਦਾ, ਗੁਰੂ ਗੁਰੂ ਜਪਦਾ, ਪਿਆਰਿਆ ਗੰਗਾ ਰਾਮਾ ਇਸ ਤਰ੍ਹਾਂ ਨਾ ਮਰ, ਇਹ ਮਰਨਾ ਕੋਈ ਜਾਇਜ਼ ਨਹੀਂ। ਕਬੀਰ ਜੀ ਨੇ ਲਿਖਿਆ, ਮੋਹ ਮਰਨੇ ਕਾ ਚਾਹੋ, ਮਰੋ ਤੋ ਹਰ ਕੇ ਦੁਆ, ਸੇਵਾ ਕਰ ਦੇਸ਼ ਤੇ ਕੌਮ ਵਾਸਤੇ ਕੁਰਬਾਨੀ ਦੇ, ਉਹ ਮਰਨਾ ਪ੍ਰਵਾਨ। ਪਰ ਗੰਗਾ ਰਾਮ, ਮਾਇਆ ਵਾਸਤੇ ਤੂੰ ਮਰਦਾ, ਤੂੰ ਮੇਰੇ ਨਾਲ ਚੱਲ ਜੀ, ਮੈਨੂੰ ਕਿੱਥੇ ਲੈ ਜਾਓਗੇ, ਮੇਰੀ ਤਾਂ ਕੋਈ ਥਾਂ ਨਹੀਂ। ਗੁਰਸਿੱਖ ਨੇ ਕਿਹਾ, ਮੈਂ ਤੈਨੂੰ ਆਪਣੇ ਗੁਰੂ ਕੋਲ ਲੈ ਚੱਲ। ਗੁਰੂ ਤੁਹਾਡਾ ਗੁਰੂ ਕੌਣ ਹੈ? ਸਿੱਖ ਨੇ ਕਿਹਾ, ਨਿਵਾਣਿਆਂ ਦਾ ਮਾਣ ਮੇਰਾ ਗੁਰੂ, ਨਿਤਾਣਿਆਂ ਦਾ ਤਾਣ ਮੇਰਾ ਗੁਰੂ, ਨਿਆਸਰਿਆਂ ਦਾ ਆਸਰਾ ਗੁਰੂ, ਨਿਉਟਿਆਂ ਦੀ ਓਟ ਮੇਰਾ ਗੁਰੂ। ਗੰਗਾ ਰਾਮ ਹੈਰਾਨ ਹੋ ਗਿਆ, ਨਿਮਾਣਿਆਂ ਦਾ ਮਾਣ ਤੁਹਾਡਾ ਗੁਰੂ? ਕਹਿਣ ਲੱਗਾ, ਮੈਂ ਨਹੀਂ ਮੰਨਦਾ। ਕਿਉਂ? ਗੰਗਾ ਰਾਮ ਕਹਿਣ ਲੱਗਾ, ਮੇਰੇ ਵਰਗਾ ਵੀ ਕੋਈ ਨਿਮਾਣਾ ਹੈ? ਤੇ ਜੇ ਮੈਨੂੰ ਮਾਣ ਨਹੀਂ ਮਿਲਿਆ ਤਾਂ ਮੇਰੇ ਵਾਸਤੇ ਕਾਹਦਾ ਤੁਹਾਡਾ ਗੁਰੂ? ਲੇਕਿਨ ਇਹ ਕਿਹਾ, ਤਾਂ ਹੀ ਉਹ ਤਾਂ ਤੈਨੂੰ ਕਹਿੰਦਾ, ਨਾਲ ਮੇਰੇ ਗੁਰੂ। ਤੁਹਾਡੇ ਗੁਰੂ ਦਾ ਨਾਮ ਕੀ ਹੈ? ਸਿੱਖ ਨੇ ਪਿਆਰ ਨਾਲ ਕਿਹਾ, ਗੰਗਾ ਰਾਮ। ਮੈਂ ਤੀਜਾ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਪਾਤਸ਼ਾਹ। ਤੁਸੀਂ ਵੀ ਆਖੋ, ਧੰਨ ਗੁਰੂ ਅਮਰਦਾਸ ਪਾਤਸ਼ਾਹ। ਗੁਰੂ ਕੋਲ ਚ ਜਿੱਥੋਂ ਸਾਰੀਆਂ ਦਾਤਾਂ ਵਿੱਚ ਦੋਵੇਂ ਤੁਰ ਪਏ, ਪਹੁੰਚ ਗਏ ਕਿੱਥੇ? ਸ੍ਰੀ ਗੋਇੰਦਵਾਲ ਸਾਹਿਬ। ਸ੍ਰੀ ਗੋਇੰਦਵਾਲ ਸਾਹਿਬ ਜੀ ਕਾ ਦੇ ਅੰਦਰ ਕੇ ਪਿਆਰੀ ਸਾਧ ਸੰਗਤ, ਬੋਲੋ ਸਤਿਨਾਮ। ਤੀਜੇ ਪਾਤਸ਼ਾਹ ਦਾ ਦਰਬਾਰ ਸਜੇ, ਸੰਗਤਾਂ ਜੁੜੀਆਂ ਹਨ, ਕੀਰਤਨ ਹੋ ਰਿਹਾ। ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨੇ, ਤਨ ਮਨ ਠਰ ਪਿਆ। ਸਿੱਖ ਨੇ ਕਿਹਾ, ਗੰਗਾ ਰਾਮ, ਜਾਗਦੀ ਜੋਤ ਮੇਰਾ ਗੁਰੂ ਹੈ, ਅੰਤਰਗਾਮੀ ਹੈ। ਹੁਣ ਤੈਨੂੰ ਮਾਇਆ ਚਾਹੀਦੀ ਹੈ ਨਾ? ਇੱਥੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ, ਦੋ ਤਰ੍ਹਾਂ ਦੀ ਸੇਵਾ ਇੱਥੇ ਹੈ, ਇੱਕ ਨਿਸ਼ਕਾਮ ਤੇ ਇੱਕ ਸਾਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਕੀਤੀ ਜਾਏ, ਜਿਹੜੇ ਇੱਥੇ ਕਰਦੇ ਹਨ ਉਹਨਾਂ ਨੂੰ ਅਠਿਆਨੀ ਰੋਜ਼ ਮਿਲਦੀ ਤੇ ਦੋਵੇਂ ਦਾ ਪ੍ਰਸ਼ਾਦਾ ਲੰਗਰ, ਤੇ ਕਈ ਐਸੇ ਵੀ ਪਿਆਰ ਵਾਲੇ ਗੁਰਮੁਖ ਹਨ ਜਿਹੜੇ ਨਿਸ਼ਕਾਮ ਸੇਵਾ ਕਰਦੇ। ਹੁਣ ਇਹ ਤੇਰੀ ਮਰਜ਼ੀ, ਚਾਹੇ ਸਾਕਾਮ ਸੇਵਾ ਕਰ ਚਾਹੇ ਨਿਸ਼ਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਪੂਰੀ ਹੋ ਜਾਂਦੀ, ਪਰ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਕੀ ਮਿਲਦਾ ਹੈ? ਯਾਰੀ ਸਾਧ ਸੰਗਤ, ਸਾਕਾਮ ਸੇਵਾ ਵੀ ਕਦੇ ਜ਼ਾਇਆ ਨਹੀਂ ਜਾਂਦੀ। ਜੋ ਗੁਰਮੁਖ ਤਨ ਮਨ ਧਨ ਨਾਲ ਗੁਰੂ ਕਰਦੀ ਸੇਵਾ, ਗੁਸਾਈ ਤੁਲਸੀ ਦਾਸ ਜੀ ਨੇ ਲਿਖਿਆ ਹੈ ਨਾ, ਤੁਲਸੀ ਦੇਰ ਨਾ ਕੀਜੀਏ, ਭਜੀਏ ਨਾਮ ਸੁਜਾਏ, ਲੋਕ ਮਜ਼ੂਰੀ ਦੇਤ ਹੈ ਕਿਉਂ ਰਾਖੇ ਭਗਵਾਨ। ਕਿਸੇ ਬੰਦੇ ਦਾ ਕੰਮ ਕਰੀਏ ਵੀ ਮਜ਼ੂਰੀ ਦੇ, ਤੇ ਰੱਬ ਕਿਵੇਂ ਰੱਖ ਲੈ, ਭਗਵਾਨ ਕਿਵੇਂ ਰੱਖੇਗਾ? ਪਾਣੀ ਜੀ ਲਿਖਿਆ, ਜਾ ਕੇ ਸਿਮਰਨ ਸਭ ਕੁਝ ਪਾਈਏ, ਤੇ ਬਿਰਤੀ ਕਿਸੇ ਦੀ। ਜਿਹੜਾ ਗੁਰਮੁਖ ਇੱਕ ਕਦਮ ਵੀ ਗੁਰੂ ਵੱਲ ਰੱਖਦਾ ਹੈ ਉਹਦਾ ਫਲ ਵੀ ਜ਼ਰੂਰ ਮਿਲਦਾ। ਬਾਬਾ ਜੀ ਤੋਂ ਬਦਲ ਕਰਦੇ ਸਨ, ਜੇ ਗੁਰੂ ਦੇ ਪਿਆਰ ਦਾ ਫੁਰਨਾ ਹੀ ਬਣਾ ਲਈਏ ਨਾ, ਤਾਂ ਉਹਦੀ ਵੀ ਉਹਦੇ ਬਦਲ ਵੀ ਬਖਸ਼ਿਸ਼ ਬਖਸ਼ਿਸ਼। ਚੰਗਾ ਰਾਮ, ਉਹਨੇ ਤੇਰੀ ਮਰਜ਼ੀ, ਕਿਹੜੀ ਸੇਵਾ ਕਰਨਾ ਚਾਹੁੰਦਾ? ਸੋਚਣ ਲੱਗ ਗਿਆ, ਅਠਿਆਨੀ ਰੋਜ਼ ਵਾਲੀ ਸੇਵਾ ਕਰ, ਪਰ ਜਿਹਨੇ ਲੱਖਾਂ ਗਿਣੇ ਉਹਨਾਂ ਦੇ ਵਾਸਤੇ ਅਠਾਨੀ ਕੀ ਚੀਜ਼ ਹੈ? ਖਿਆਲ ਆਇਆ, ਚਲੋ ਮਨਾ ਨਿਸ਼ਕਾਮ ਸੇਵਾ ਕਰ। ਸਿੱਧਾ ਲੰਗਰ ਚ ਆ ਗਿਆ। ਗੰਗਾ ਰਾਮ ਲਾਹੌਰ ਦੇ ਰਹਿਣ ਵਾਲਾ ਹੈ, ਸੇਠ, ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਲੰਗਰ ਜੂਠੇ ਪਾਂਡੇ ਪਿਆ ਮਾਰੀ ਸੇਵਾ ਕਰਦੇ ਹਾਂ। ਇੱਕ ਮਹੀਨਾ ਬੀਤ ਗਿਆ, ਦੋ ਮਹੀਨੇ, ਤਿੰਨ ਮਹੀਨੇ, ਪਰ ਕਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆ ਕੇ ਨਹੀਂ ਪੁੱਛਿਆ, ਤੂੰ ਕੌਣ ਹੈ, ਕੀ ਸੇਵਾ ਕਰਦਾ, ਕਿਸ ਵਾਸਤੇ ਕਰ? ਪਰ ਗੰਗਾ ਰਾਮ ਮਨ ਨੂੰ ਸਮਝਾਉਂਦਾ ਹੈ, ਮਨ ਗੁਰੂ ਅੰਤਰਜਾਮੀ, ਤੂੰ ਲਗਾ ਰਹੀ ਜੇ ਗੁਰੂ ਘਰ ਦੀ ਸੇਵਾ ਮਿਲੀ ਹੈ।
ਤਾਂ ਤੂੰ ਕਰੀ ਚੰਗਾ ਆਰਾਮ ਨਾਲੇ ਜੂਠੇ ਭਾਂਡੇ ਮਾਂਜਦਾ ਰਹਿੰਦਾ ਹੈ ਤੇ ਨਾਲੇ ਪੜ੍ਹਦਾ ਰਹਿੰਦਾ।

ਸੇਵਾ। ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਮੇਰਾ, ਕਰ ਮਜ਼ੂਰੀ ਤੇ ਖਾ। ਇਸ ਆਸ ਵਿੱਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਮਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਚ ਗੰਗਾ ਰਾਮ ਦੇ ਕੋਲ ਆ ਕੇ ਖੜੇ। ਗੰਗਾ ਰਾਮਾ ਕੀ ਵਿਆਹ ਕਰਦਾ, ਜਦੋਂ ਸਿਰ ਚੁੱਕਿਆ ਕੀ ਤੱਕਿਆ ਤੀਜੇ ਪਾਤਸ਼ਾਹ ਸਾਹਮਣੇ, ਹੱਥ ਸਵਾਹ ਨਾਲ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਲੱਗ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੇ ਪਾਤਸ਼ਾਹ ਲੰਗਰ ਦੇ ਜੂਠੇ ਪਾਂਡੇ ਮਾਏ? ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ? 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਪਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਥੀ ਕਾਲ ਨਾ ਜਾ। ਸਿੰਘੋ ਜੇ ਸਿੱਖ ਕਾਲ ਨਾ ਕਾਲ ਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ। ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ, ਪਾਤਸ਼ਾਹ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਹਾਂ, ਇਹ ਗੁਰੂ ਨਾਨਕ ਦਾਦਾ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਮਹਾਰਾਜ, ਜੋ ਮੰਗਾਂ। ਹਜ਼ੂਰ ਕਹਿਣ ਲੱਗੇ ਮੰਗ। ਤੀਜੀ ਵਾਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਦਾ ਸੀ ਕੀ ਚਾਹੁੰਦਾ ਇਹ? ਗੰਗਾ ਰਾਮ ਨੇ ਕਿਹਾ ਮਹਾਰਾਜ ਜੇ ਮੇਰੇ ਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦਿਓ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ? ਪਾਤਸ਼ਾਹ ਤੇਰੀ ਕਿਰਪਾ ਹਜ਼ੂਰ, ਕਹਿੰਦੀ ਚਲਾ ਜਾ, ਗੁਰੂ ਦੀ ਓਟ ਆਸਰਾ ਰੱਖੀ, ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਦੁਆਰਾ ਅੱਗੇ ਨਾਲੋਂ ਵੀ ਵੱਡਾ। ਗੰਗਾ ਰਾਮ ਦਿੱਲੀ ਆ ਕੁਝ ਦਿਨ ਫਿਰਦਾ ਫਿਰਾਂਦਾ ਰਿਹਾ, ਕੋਈ ਕੰਮ ਕਾਰ ਨਹੀਂ ਬਣਿਆ। ਇੱਕ ਦਿਨ ਨਿਰਾਸ਼ ਹੋ ਕੇ ਰੋ ਪਿਆ, ਅਰਦਾਸ ਕੀਤੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੀ ਵੱਡਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ। ਸਾਹਿਬਾਂ ਨੇ ਪ੍ਰੇਰਨਾ ਦਿੱਤੀ, ਦ੍ਰਿਸ਼ਟਾਂਤ ਦਿੱਤਾ, ਗੰਗਾ ਰਾਮ ਘਾਬਰ ਨਾ, ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਵਾਲੇ ਬੈਠੇ ਹਨ ਨਾ, ਤੂੰ ਵੀ ਕਿਰਾਏ ਤੇ ਕੋਠੀ ਲੈ ਲੈ ਲੈ ਲਈ। ਬਹਿ ਗਏ, ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਿਆ, ਇਹਦੇ ਕੋਲ 1000 ਮੋਹਰ ਮੋਹਰ ਸੀ ਤੇ ਲਾਹੌਰ ਦੀ ਹੁੰਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ ਵੀ 1000 ਮੋਹਰ ਦੀ ਹੁੰਡੀ, ਸਾਰਿਆਂ ਨੇ ਸਿਰ ਫੇਰਿਆ, ਅਸੀਂ ਨਹੀਂ ਕਰ ਸਕਦੇ। ਪਠਾਨ ਬੜਾ ਹੈਰਾਨ ਹੋਏ, ਕਹਿਣ ਲੱਗਾ ਐਵੇਂ ਗੱਦੀਆਂ ਲਾ ਕੇ ਬੈਠੇ? ਸਾਰੇ ਸ਼ੋਹਕਾਰਾਂ ਨੇ ਆਪਣੀ ਇਨਸਲਟ ਸਮਝੀ, ਪਰ ਸੋਚਿਆ ਕਿ ਜਿਹੜਾ ਇੱਕ ਕੰਗਲਾ ਜਿਹਾ ਸਾਡਾ ਸ਼ਰੀਕ ਬਣ ਕੇ ਬੈਠਾ ਹੈ, ਜੇ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ। ਸਾਰੇ ਕਹਿਣ ਲੱਗੇ ਵੀ ਖਾਨ ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ, ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ, ਪਠਾਨ ਉਹਦੇ ਕੋਲ ਆ ਗਿਆ। ਇੱਧਰ ਗੰਗਾ ਰਾਮ ਗੋਡਿਆਂ 'ਚ ਸਿਰ ਪਾ ਕੇ ਬੈਠਾ, ਪੈਰਾਂ ਦਾ ਖੜਾਕ ਸੁਣਿਆ, ਸਿਰ ਚੁੱਕੇ, ਆ ਖਾਨ ਕਿਸ ਤਰ੍ਹਾਂ ਸੇਠ, ਮੈਂ ਲੱਖ ਮੋਹਰ ਦੀ ਉਂਡੀ ਕਰਨੀ ਹੈ ਲਾਹੌਰ, ਕਰ ਸਕਦਾ? ਗੰਗਾ ਰਾਮ ਨੇ ਠੰਡਾ ਸਹਾਰਿਆ, ਲੱਖ ਮੋਹਰ ਤਾਂ ਕੀ, ਮੇਰੇ ਕੋਲ ਤਾਂ ਲੱਖ ਕੌੜੀ ਨਹੀਂ। ਕਿਆ ਲਾਇਆ? ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਦੁਆਰਾ ਪ੍ਰੇਰਨਾ ਦਿੱਤੀ ਕਿ ਗੰਗਾ ਰਾਮ ਘਾਬਰਦਾ ਕਿਉਂ ਹੈ, ਲੱਖ ਮੋਹਰ ਦੀ ਉਂਡੀ ਕਰਦੇ ਸਾਡੇ ਨਾਂ ਦੀ ਕਰਦੇ? ਆਖੋ ਸ੍ਰੀ ਹੌਸਲਾ ਕੀ, ਲੱਖ ਮੋਹਰ ਗਿਣ ਕੇ ਲੈ ਲਈ ਤੇ ਹੁੰਡੀ ਕਰ ਦਿੱਤੀ, ਕਿਹਦੇ ਨਾਂ ਦੀ? ਪਿਆਰ ਨਾਲ ਆਖੋ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ। ਪਠਾਨ ਲਾਹੌਰ ਆਇਆ, ਸਾਹਿਬ ਜੀ ਪਹਿਲਾਂ ਪਹੁੰਚ ਗਏ, ਸ਼ਹਿਰ ਦੇ ਦਰਵਾਜ਼ੇ ਜੇ ਜਾ ਕੇ ਮਿਲੇ, ਕਿਉਂ ਖਾਨ ਦਿੱਲੀ ਤੋਂ ਆਏ? ਪਠਾਨ ਬੜਾ ਹੈਰਾਨ ਹੋ ਗਿਆ ਵੀ ਇਹਨੂੰ ਕਿਵੇਂ ਪਤਾ ਲੱਗ। ਹਜ਼ੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਹਰ ਦੀ ਉਂਡੀ ਵੀ ਹੈ? ਹੋਰ ਅਸਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂਗਰ? ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਦੀ ਹੈ, ਉਹ ਅਸੀਂ
پٹھان خوش ہو گئے. اگے گئے صاحب جی تر پہ, پیچھے پیچھے پٹھان سجی دکان تے ستگر جی لے گئے, لکھ مورے نو گن کے دے دیتے. پٹھان تر پیا, خیال آیا من یہو جہ آدمی اگے کدے نہیں ویکھیا, آخر سی پتا نہیں یہ انسان سی کہ کوئی فرشتہ. یہ درشن بڑا آنند سی, بول چال بڑا چنگا, میرے من دیا بجن والا سی. چلو پھر ایک ویری درشن کریے. پٹھان پھر جسے نے پرد کے واپس آیا, کی تکدا ہے, نہ دکان ہے نہ دکاندار ہے, آخو سی بھائی سیوک کو نکتی ہوئے. پر سیوک اپنے سیوک کی آپے رکھے, آپے نام جپاوے, جے جے کاج کرت سیوک کی تہاں تہاں اٹھتا ہے, سیوک کو نکتی ہوئے. ادھر لکھ مور گنگا رام کو لاگی, بزنس مین تاں کے بڑا سی, جو وپار کیتا اگے نالوں بھی وڈا سی. سارے شہر گنگا رام گنگا رام فرما پی چلتی. ادھر تیجے پاتشاہ دے دربار چ ایک بڈھا برہمن آ گیا, ہاتھ جوڑے پاتشاہ میرے تے بھی کرپا کرو. حضور کہن لگے برہمن دیوتا کی چاہنے پاتشاہ, گھر کنے نوجوان ہو چکی کون سمرتھا نہیں, آپ کچھ مدد کرو تے اے پارا سر تو لگ جنہیں گھر بچیاں تین 500 روپیہ مل سکے. مہاراج حکم کرو. حضور کہن لگے ساڈا گماستا رہندا ہے گنگا رام شیخ دلی, اوہدے نام دی 500 دی ہنڈی کر دینے, جا کے اتوں لے لے. برہمن نے کیا سد ہنڈی لے کے تر پیا, دلی پہنچیا, پوچھدا پچھاندا شیخ گنگا رام اگے کی سلسلہ. اسی طرح دربار کھڑتا سے اندر منیب بھائیاں لے کے بیٹھے, بڑے سارے گدے اتنے, شیٹ گنگا رام بڑے ٹور نال بیٹھا ہویا, لین دین ہو رہے. برہمن اندر جان لگا, دربان نے روکے, خیر جا, کوئی منگتا ہے؟ کہنے لگا منگتا نہیں. اندر کیوں جانا ہے؟ شیٹ نو ملنا. کیوں؟ میرے کو ہنڈی ہے. دربان نے پنڈت دے منہ وال ویکھیا, کہنے لگا خیر. اندر گیا گنگا رام نو جا کے کیا, مہاراج یہ غریبڑا جی آدمی ہے تو تھانو ملنا چاہتا ہے, تے نال کہندا بھی میرے کو ہنڈی بھی. گنگا رام نے سنیا, متھے تے تیوڑی پا لی. برہمن نو کیا اندر بھیج دے. برہمن اندر چلا گیا. آ بھائی کدھر ہے؟ برہمن نے 500 روپیے دی ہنڈی کہنا کیتی ہے. برہمن نے کیا, تن گرو امرداس پاتشاہ جی نے کی تیرے نال. سوچ سوچ کے برہمن وال ویکھ کے کہندا, کیڑا امرداس؟ آخو شری واہ گرو. برہمن نے کیا, گنگا رام امرداس نہیں تو تن گرو امرداس پاتشاہ. سوچ ہاں ہاں وہ بڈھا امرداس. آخو شری واہ. ایک موڑ ہے پیاری صاحب سنگھ زندگی بھی اندر آؤں ہے, جتھے آ کے انسان کئی ویری دات پیاری اس موڑ واسطے ہی, کیونکہ آؤ اس واسطے ہی کسی مہاپرش کی سنگت کی لوڑ ہے, نہیں تو آدمی وڈے وڈے فیل ہو جاندے ہیں. اس سرپنی پہ کون ہے بلیا جن برہما وشن مہاوش, اور اس چھل تو کون بچتا؟ تری گن مویا مویا آکاش ہم سدگر راکھے دے کر. برہمن نے کہا, تن گرو امرداس. گنگا رام اپنے منیما ول تکدا ہے تے کہندا, بھی ویکھو کوئی امرداس دا لین دین اپنے نال ہے کوئی کھاتا؟ منیما نے ساریا گئی ہول کے سر فیری دیکھا, سیٹ جی امرداس دا کوئی کھاتا نہیں. وہ بھی کوئی وہی جن گرو دا کھاتا کوئی نہیں. آخر سری بھائی وہ وہی ادھوری, وہ کھاتے سمپورن نہیں ہیں جنہیں پورے گرو دا کھاتا نہیں چل. گنگا رام بڑی آکڑ نا, دیکھو جی کیسے لوگ, نہ کوئی لے نہ کوئی دے, ایویں پیسوں بھی ہوں. برہمن نے کیا, گنگا رام گرو دی بخشش نو بھول گئے؟ آج ایڈا آکڑ کے پیا بول رہے ہیں, میں آپ تینوں تکیا ہے گرو دے لنگر تو جھوٹے پانے مائی دار. آج مایا دے چلکارے وچ کرشمے وچ تو گرو نو بھول گئے. کہنے لگا, ہے تو گرو پر گرو دا کام ہے تھوڑا بھی ہنڈیا بھیج دینی ہے. آج 500 کر دیتا, کل 1000 دی ہنڈی بھیج دے. ہوں میں مایا ضائع تھوڑی کرنی ہے. آخو سری پر اس نو پتا نہیں سی کہ ضائع مایا تو وہ ہوندی ہے جڑی برے پاسے لگ جائے, شرابا کبابا چ لگتی, پیڑے کما چ لگتی ہے. جڑی گرو نانک میں لکھے لگ رہی ہے وہ تو سفل ہو رہی.
गोसाई तुलसीदास जी ने लिखे है ना, माया है तो घात की दो चलावे रहा एक ले जावे नर्क को एक स्वर्ग दे ले। बुरे पासे लाओ नरका ना बुआ खोल दी है, गुरु नानक दे लेखे लाओ गुरु नानक नाल जोड़ दे। बाबा जी बचन कर दे सर, पर अजकल बाबे वाल किसी विरले दी लगती है, बाबर वाल बहुत ही लगती, लख रुपया टैक्स तो दे देवांगे, पर जे बाबे वाल लानी हो तभी 1000 रुपया लिख आखो श्री हो। पर नहीं, बाबा जी बचन कर दे सर, माया मिल जानी कोई बड़ी चीज, माया मिल जानी ए कोई बड़ी चीज नहीं, पर माया नु गुरु ने लेखे लाना है गुरु दी वक्त, किसे भागा वाले दी लगती, पर माया लगती जरूर। अज्ञानी पुरुष नु सांभ सांभ के रखता है, पर जिस तरह पानी चलता रहता है इसे तरह माया भी चलती है, एक पासे बन लाओगे पानी दूजे पासे चलेगा तीजे पास। इसे तरह जे कोई आदमी चंगे पासे माया नु नहीं लावेगा तो बाबा जी बचन कर दे सन फिर डॉक्टर ले जाएंगे आखो श्री, इन्हें तो चल नहीं, ऐसे रोग लग जाते जिन्हों का नाम सुन के शरीर को। बाबा जी वचन कर दे सन, वकील ले जाएंगे, मुकदमा पै गया बस चोर चुके ले जाएंगे, पर पागल वाले गुरसिख जो गुरु नानक भी दिती हुई दात गुरु नानक दे देखे, माया माड़ी नहीं, ये सारा डंबर माया दे ही है जो गुरमुख परिवार से बाबा जी ने मान बख्शी की थी, राज जो बख्शी है, पर ए माया गुरु ना जाए। पर कई माया डंग भी लेंदी है, माया होई किना वास्ते नागरी है जिन्होंने गुरु बोली, जवाब दे दिता बेचारा ब्राह्मण वापस आया साहबां दे दरबार च मत्था टेकिया, रो पिया कहन लगा महाराज, हजूर कहन लगे सुना मिल गया 500 रुपया, रो के कहन लगा महाराज ये तुहाडा गंगा राम नाल कोई लैण देण नहीं सी तां मैनूं क्यों इतनी दूर भेज, हजूर कहन लगे नहीं मिले आपां महाराज ओह तां अहंकार च बोल, हजूर कहन लगे कोई साहब दी चादर दी बुकल मार के बैठे सज्जा हथ कढ़िया ते इस तरह करके मुठी मीट के जेब च पा लई ते कहन लगे अगे तां साडा गंगा राम नाल लैण देण सी गुरु नानक सी सा ते गंगा राम सी कुमास्ता, जो आपिया कहिंदा तां अज तूं लैण देण कोई जिस तरह बटन उपर कर दई फौरन नेरा हो जाता है। इसे तरह प्यारी सात संगत साहबा ने जिसे ने बख्शन वाला बख्शिश वाला बटन जरा सी उपर किया फिर उसे तरह घाटे आखो श्री है, सतगुर से भी गणत जो रखे हल्त पलत सब तिसबा गया, मित चइया उपावे चकू सुटे चखदा चखदा ओ चढ़ पया, मित उपाव करे माया धर्म कारण अगला तन भी उड़ गया, क्या ओ खटे क्या ओ खावे जित अंतर सहसा दुख पया, निर्वैरा नाल जो वैर रचाए दे ताप जगते का तिन सिर लिया, उन्हों अगे पिछे तो ही नाही जिना अंदर निंदा मोहम पया, हजूर कहते जे ओ सोने नू असलावे ता क्यों देती हो, मालिक दी मेहर ना आवे ता सोना मिट्टी हो जाए, ये बख्शिश का बूहा खुला हो तो मिट्टी सोना कंगाल हो गया फिर गंगू बन गया, फिर मैं दर दर छोकरा खांदा सोचिया हुण किधर जावा, ख्याल आया मना तो ता गुरु तू अपने आप नु तोड़िया, तू तो गुरु तू बेमुख होया है पर गुरु बख्शंद है, फिर गुरु बोल गोइंदवाल साहब आ गया साहबा दे मथे नहीं लगा सीधा लंगर च पहुंच फिर सेवा शुरू कर 6 महीने फिर सेवा की, साहब जी फिर अज लंगर आ गए, ओ गंगा राम तेनू तो सेठ बनाया सी इसे किस तरह हूं चरना ते कह के रोण लग गए, ऐ पातशाह तू देवो सब किस दयाधार हम आकिर्त मैं किरत कर तेरिया दाता नू पा के तेनू भूल गया था मैनू बख्श, हजूर कह लगे गंगा राम रो ना तो 6 महीने मेरे सिखा दी फिर सेवा की है एक बारी फिर मंग लिया आखो श्री गुरु केड़ा चालू ਕਹਿੰਦੀ ਇਧਰ ਗੰਗਾ ਆਰਾਮ ਰੋਈ ਜਾਂਦਾ ਹੈ ਤੇ ਫੁੱਲ ਮੰਗਦਾ ਹੈ ਮੈਨੂੰ ਬਖਸ਼ ਆਓ ਕਰੀਏ ਅਰਦਾਸ ਪਿਆਰੀ ਸਾਧ ਸੰਗਤ, ਗੰਗਾ ਆਰਾਮ ਨੇ ਵੀ ਗਲਤੀ ਕੀਤੀ ਕਈ ਵਾਰੀ ਅਸੀਂ ਵੀ ਕਰ ਜਾਂਦੇ ਤਾਂ ਬਖਸ਼ਣ ਵਾਲਾ ਕੌਣ ਹੈ ਧੰਨ ਗੁਰੂ ਅਰਦਾਸ ਪਾਤਸ਼ਾਹ ਜਾਗਵੀ ਜੋਤ ਗੁਰੂ ਬੈਠੇ ਹਨ ਗੰਗਾ ਆਰਾਮ ਰੋ ਕੇ ਅਰਦਾਸ ਕਰਦਾ ਕੀ ਆਓ ਆਪਾਂ ਵੀ ਕਰ ਲਈਏ ਅਰਦਾਸ ਪਹਿਲੇ ਸੇਵ ਖੋਲੇਗਾ ਪਿੱਛੇ ਸਾਰੀ

ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭੇ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਪੂਰੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦੇ, ਇਹ ਵਾਹਿਗੁਰੂ ਮੈਨੂੰ ਬਖਸ਼ ਆਪਾਂ ਸਾਡੇ ਕੋਲੋਂ ਵੀ ਕਈ ਭੁੱਲਾਂ।

रो रो के चरना में सोच बादशाह मैनू बख्श। हजूर कहने लगे गंगाराम भुल गए यहां पर, तो तीजे पातशाह मेरा ने साई कह लगे गंगाराम मां जा तेनू बख्श। गंगाराम एक बारी फिर मंग ले क्योंकि तू मेरी सिखा की सेवा की। गंगाराम ने हथ जोड़े पातशाह हुण मैं नहीं मंगदा जो तेनू चंगा लगता हो दे। हजूर कह लगे थी गंगाराम तू अगे निरी माया मंगी सी, जड़ी माया है माया का अर्थ है मैं आया, जिथे मैं आ गई उथे वाहगुरु भुल जा। इन माया जगदीश गुसाई तुमरे चरण गंगाराम हुण तेन माया भी देंगे ते नाल एक पदार्थ होर भी देंगे। पातशाह करो बख्शिश। हजूर कहन लगे गंगाराम स्वास स्वास जपया कर सतनाम, बाणी पढ़िया कर, सत्संग करया कर, दान पुन करया कर, जे नाम दी बख्शिश तेरे ते होई, जे नाम दा तन तेरे कोल होवेगा तो हुण ए माया जेड़ी है तेरे उते वार नहीं करेगी, तेनू वर्ग लाएगी। मुरगाबी पानी च रहिंदी होई पानी तू न्यारी क्यों है, कुदरत ने उहदे परां नाल थिंदियाई लाई होंदी, पानी विच वी रहिंदी है उड वी जांदी। इसे तरह बाबे ने ग्रस्त नूं ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿਚ ਰਹਿ ਕੇ ਕਾਰੋਬਾਰ ਬਾਰਾਂ ਵਿਚ ਰਹਿ ਕੇ ਕਿਸ ਤਰ੍ਹਾਂ ਰਹਿਣਾ ਹੈ, ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ। ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ, ਪਾਣੀ ਦਾ ਅਸਰ ਨਹੀਂ ਹੁੰਦਾ। ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ। ਤੇ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿਚ ਚੜ੍ਹਦੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਤੋ ਪਿਆਰੀ ਸਾਧ ਸੰਗਤ ਤੋਂ ਮਾਇਆ ਤੋ ਲਿਖਿਆ ਹੈ ਗੰਗਾਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ ਗੰਗਾਰਾਮ ਤੋ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ ਸਤਨਾਮ। ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ। ਕਿਸ ਤਰ੍ਹਾਂ? ਜਿਸ ਤਰ੍ਹਾਂ ਭੱਟਾਂ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਤੁਕ ਨੂੰ, ਫਿਰ ਸਮਾਪਤੀ ਕਰੀਏ।

मन मेरे तिनकी ओट ले, मन तन अपना तिन जन दे, जिन जन अपना प्रभु पछाता।

पर हर जाए गए मन इच पुजाई, मन इच पुजाई कर सेवा सेवक प्रेम।

ਬੜੀਆਂ ਸ਼ਕਤੀਆਂ ਵਾਲੇ, ਬੜੀਆਂ ਤਾਕਤਾਂ ਵਾਲੇ, ਬੜੀਆਂ ਅਦਮਤਾਂ ਵਾਲੇ, ਮਾਲਕ ਦੀ ਰਜ਼ਾ ਵਿੱਚ ਉਹ ਵੀ ਇਸ ਸਰੀਰ ਨੂੰ, ਇਸ ਜੀਵਨ ਨੂੰ ਅਲਵਿਦਾ ਕਹਿ ਗਏ। ਕੋਈ ਨਾ ਰਿਹਾ, ਨਾ ਕੋਈ ਰਿਹਾ ਨਾ ਰਹਿਣ। ਇਹ ਵੱਖਰੀ ਗੱਲ ਹੈ, ਬੰਦਾ ਭੁਲੇਖੇ ਚ ਪੈ ਗਿਆ। ਉਹ ਯਕਸ਼ ਨੇ ਪੁੱਛਿਆ ਸੀ ਅਰਜਨ ਨੂੰ, 14 ਪ੍ਰਸ਼ਨ ਕੀਤੇ ਸਨ, ਇੱਕ ਪ੍ਰਸ਼ਨ ਇਹ ਵੀ ਸੀ, ਪੁੱਛਦਾ ਹੈ ਸੰਸਾਰ ਤੇ ਸਭ ਤੋਂ ਅਚੰਭੇ ਵਾਲੀ ਗੱਲ ਕਿਹੜੀ, ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕਿਹੜੀ। ਤੇ ਅਰਜਨ ਕਹਿੰਦਾ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਜਿਹੜੀ ਮੈਂ ਵੇਖੀ ਉਹ ਇਹ ਹੈ ਕਿ ਸਾਡੇ ਵਿੱਚੋਂ ਲੋਕ ਤੁਰੀ ਵੀ ਜਾ ਰਹੇ ਨੇ ਤੇ ਜਿਹੜੇ ਬਾਕੀ ਦੇ ਨੇ ਉਹ ਇਹ ਸਮਝਦੇ ਨੇ ਜਾਣ ਵਾਲਾ ਤੁਰ ਗਿਆ, ਮੈਂ ਥੋੜਾ ਜਾਣਾ, ਮੈਂ ਨਹੀਂ ਜਾਣਾ। ਤੁਰਨ ਵਾਲੇ ਤੁਰੀ ਜਾਂਦੇ ਨੇ, ਤੋਰਨ ਵਾਲੇ ਤੋਰੀ ਜਾਂਦੇ ਨੇ ਤੇ ਤੋਰ ਕੇ ਫਿਰ ਇਹ ਸਮਝੀ ਬੈਠੇ ਨੇ ਅਸਾਂ ਕੋਈ ਨਹੀਂ ਤੁਰਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸੇ ਭਾਵ ਨੂੰ ਲੈ ਕੇ ਕਹਿੰਦੇ ਨੇ, ਸਾਧੋ

ਕਹਿੰਦੇ ਨੇ ਅਜੀਬ ਗੱਲ ਨੀ, ਇੱਕ ਤਾਂ ਤੁਰੇ ਜਾਂਦੇ ਨੇ, ਇੱਕ ਸਮਝਦੇ ਨੇ ਆਪਾਂ ਤਾਂ ਬੈਠੇ। ਪਰ ਨਹੀਂ, ਜਿਨ੍ਹਾਂ ਦੇ ਨੇਤਰ ਖੁੱਲੇ ਨੇ, ਜਿਨ੍ਹਾਂ ਨੇ ਆਪਣੀ ਸਮਝ ਦੇ ਨੇਤਰ ਬੰਦ ਨਹੀਂ ਕੀਤੇ, ਉਹਨਾਂ ਨੇ ਅੱਖਾਂ ਖੋਲ ਕੇ ਵੇਖਿਆ, ਔਰ ਜਿਨ੍ਹਾਂ ਨੇ ਮੌਤ ਨੂੰ ਅੱਖਾਂ ਖੋਲ ਕੇ ਵੇਖਿਆ, ਕੁਝ ਭੁਲੇਖੇ ਚ ਪੈ ਜਾਂਦੇ ਨੇ। ਕਹਿੰਦੇ ਨੇ ਜਿਸਲੇ ਕਬੂਤਰ ਵੱਲ ਕੋਈ ਸ਼ਿਕਾਰੀ ਜਾਨਵਰ ਬਿੱਲੀ ਆਦਿਕ ਆਵੇ ਨਾ, ਤੇ ਅੱਖਾਂ ਮੀਟ ਲੈਂਦਾ। ਭੋਲਾ ਜਾਨਵਰ ਐਸਾ ਸਮਝਦਾ ਹੈ ਕਿ ਇਹ ਬਸ ਗਿਆ, ਸ਼ਿਕਾਰ ਕਰਨ ਵਾਲਾ ਜਾਨਵਰ ਗਿਆ, ਖਤਰਾ ਗਿਆ, ਅੱਖਾਂ ਮੀਟ ਲਈਆਂ, ਬਿੱਲੀ ਗਈ, ਬਾਸ ਗਿਆ, ਇਲ ਗਈ, ਕਿਉਂਕਿ ਉਹਨੂੰ ਨਜ਼ਰ ਨਹੀਂ ਆ ਰਹੀ ਨਾ, ਉਹਨੂੰ ਨਜ਼ਰ ਨਹੀਂ ਆ ਰਹੀ, ਉਹ ਸਮਝਦਾ ਗਈ। ਹਾਲਾਂਕਿ ਉਹਦੇ ਅੱਖਾਂ ਮੀਟਣ ਨਾਲ ਸ਼ਿਕਾਰੀ ਜਾਨਵਰ ਦਾ ਕੰਮ ਆਸਾਨ ਹੋ ਜਾਂਦਾ, ਮਗਰ ਨਹੀਂ, ਉਹ ਸਮਝਾ ਕੇ ਗਈ, ਉਹ ਆਪਣੇ ਮਨ ਨੂੰ ਤਸੱਲੀ ਦੇ ਲੈਂਦਾ। ਇਹੀ ਹਾਲ ਬੰਦੇ ਦਾ। ਕਹਿੰਦਾ ਮੌਤ ਦੀ ਗੱਲ ਨਾ ਕਰੋ, ਮੌਤ ਵੱਲੋਂ ਅੱਖਾਂ ਮੀਟ ਲੈਂਦਾ, ਮੱਤ ਦੀਆਂ ਅੱਖਾਂ ਵੀ ਮੀਟ ਲੈਂਦਾ, ਜ਼ਬਾਨ ਵੀ ਕਹਿੰਦਾ ਬੰਦ ਰੱਖੋ, ਅਰਥੀ ਜਾ ਰਹੀ ਏ, ਬੱਚਿਆਂ ਨੂੰ ਅੰਦਰ ਵਾੜ ਲੋ, ਮਤ ਕਿਤੇ ਵੇਖਣ, ਇਹ ਸੱਚਾਈ ਨੂੰ ਵੇਖ ਨਾ ਲੈਣ, ਦਹਿਲ ਨਾ ਜਾਣ, ਡਰ ਨਾ ਜਾਣ, ਪਰਚੇ ਰਹਿਣ ਜੀਵਨ ਵਿਚ। ਤੇ ਕੋਈ ਕਹਿ ਦਿੰਦਾ, ਕੋਈ ਮੌਤ ਦੀ ਗੱਲ ਕਰਦਾ, ਕਹਿੰਦੇ ਨੇ ਕੋਈ ਚੰਗੀ ਗੱਲ ਕਰ, ਮੌਤ ਦੀ ਗੱਲ ਮਾੜੀ ਹੈ। ਜਿਸ ਨੂੰ ਭਾਈ ਮੂਲਾ ਭਾਈ ਮਰਦਾਨੇ ਦੇ ਦੋ ਪੈਸਿਆਂ ਬਦਲੇ ਲਿਖ ਕੇ ਦਿੰਦਾ, ਉਹ ਸਿਆਲਕੋਟ ਦਾ ਹਟਵਾਣੀਆਂ। ਇੰਨੀ ਕੋਈ ਗੱਲ ਉਹਨੇ ਸੰਗਤ ਵਿਚੋਂ ਸਮਝੀ, ਸਤਸੰਗਤ ਵਿਚੋਂ ਇੰਨੀ ਕੋਈ ਗੱਲ ਉਹਨੂੰ ਸਮਝ ਆਈ ਕਿ ਮਰਨਾ ਸੱਚ ਤੇ ਜੀਣਾ ਝੂਠ। ਇਹ ਧੰਨ ਗੁਰੂ ਨਾਨਕ ਕਹਿੰਦੇ ਨੇ, ਹੈਨ ਸਮਝ ਵਾਲੇ ਬੰਦੇ ਹੈਨ ਇਸ ਨਗਰ ਵਿਚ, ਜਿਹੜੇ ਮਰਨ ਨੂੰ ਸੱਚ ਸਮਝਦੇ। ਜਿਹੜਾ ਵੀ ਜਿਉਂਦਾ ਪਿਆ ਬੰਦਾ ਮਰਨ ਲਿਖਾਏ ਮੰਡਲ ਮੈਂ ਆਏ, ਹਰ ਇੱਕ ਦੇ ਮੱਥੇ ਤੇ ਮਰਨਾ ਲਿਖਿਆ, ਲੇਕਿਨ ਆਮ ਸਧਾਰਨ ਮਨੁੱਖ ਮਰਨ ਦੀ ਗੱਲ ਕਰਨਾ ਨਹੀਂ ਚਾਹੁੰਦਾ, ਸੁਣਨਾ ਨਹੀਂ ਚਾਹੁੰਦਾ, ਮੌਤ ਵੱਲੋਂ ਅੱਖਾਂ ਮੀਟ ਲੈਣਾ ਚਾਹੁੰਦਾ। ਤੇ ਜਿਹੜਾ ਬੰਦਾ ਮੌਤ ਵੱਲੋਂ ਅੱਖਾਂ ਮੀਟ ਲੈਂਦਾ ਨਾ, ਉਹ ਜੀਵਨ ਚ ਅਵੇਸਲਾ ਹੋ ਜਾਂਦਾ, ਤੇ ਜਿਹੜਾ ਜੀਵਨ ਚ ਅਵੇਸਲਾ ਹੋ ਜਾਂਦਾ ਉਹਨੂੰ ਜੀਣ ਦਾ ਢੰਗ ਨਹੀਂ ਫਿਰ ਆਉਂਦਾ, ਜੀਵਨ ਦਾ ਢੰਗ ਨਾ ਆਉਣ ਕਰਕੇ ਜੀਵਨ ਐਵੇਂ ਤੁਰ ਜਾਂਦਾ, ਐਵੇਂ ਬੀਤ ਜਾਂਦਾ। ਸਮਝ ਵਾਲਿਆਂ ਨੇ ਅੱਖਾਂ ਖੋਲ ਕੇ ਜੀਵਨ ਨੂੰ ਵੀ ਵੇਖਿਆ, ਜੀਵਨ ਦੇ ਅੰਤ ਨੂੰ ਵੀ ਵੇਖਿਆ, ਤੇ ਫਿਰ ਉਹਨਾਂ ਨੇ ਜੀਵਨ ਦਾ ਕੋਈ ਰਾਹ ਬਣਾਇਆ, ਕੋਈ ਢੰਗ ਅਪਣਾਇਆ। ਜ਼ਿੰਦਗੀ ਕੈਸੀ ਹੋਣੀ ਚਾਹੀਦੀ ਹੈ, ਮੌਤ ਸਿਰ ਤੇ ਆ ਰਹੀ ਹੈ, ਮੌਤ ਦੀ ਤਲਵਾਰ ਸਿਰ ਤੇ ਲੜਕ ਰਹੀ, ਤੇ ਇੱਥੇ ਕੋਈ ਮਸਤ ਰਹਿਣ ਵਾਲੀ ਸੁੱਤੇ ਰਹਿਣ ਵਾਲੀ ਗੱਲ ਤਾਂ ਹੈ ਨਹੀਂ, ਜਾਗਦੇ ਰਹਿਣ ਦੀ ਲੋੜ। ਉਹ ਫਿਰ ਜਾਗਦੇ ਨੇ, ਜਾਗਦੇ ਨੇ ਤੇ ਜਿਉਂਦੇ ਨੇ, ਮਹਾਰਾਜ ਤਾਂ ਜਿਉਂਦੇ ਹੀ ਉਹਨਾਂ ਨੂੰ।

ਉਹਨਾਂ ਨੇ ਜ਼ਿੰਦਗੀ ਵਿੱਚ ਜ਼ਿੰਦਗੀ ਦੇਣ ਵਾਲੇ ਨੂੰ ਯਾਦ ਕੀਤਾ, ਜ਼ਿੰਦਗੀ ਲੈ ਲੈਣ ਵਾਲੇ ਨੂੰ ਯਾਦ ਕੀਤਾ, ਭੇਜਣ ਵਾਲੇ ਨੂੰ ਯਾਦ ਕੀਤਾ, ਸੱਦ ਲੈਣ ਵਾਲੇ ਨੂੰ ਯਾਦ ਕੀਤਾ। ਯਾਦ ਕੀਤਾ ਤੇ ਜ਼ਿੰਦਗੀ ਸੁਚੱਜੀ ਹੋ ਗਈ। ਮਹਾਰਾਜ ਕਹਿੰਦੇ ਨੇ ਉਹ ਜਿਉਂਦੇ ਨੇ, ਉਹਨਾਂ ਦਾ ਜਿਉਣਾ ਠੀਕ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ। ਤੇ ਮਹਾਰਾਜ ਤਾਂ ਕਹਿੰਦੇ ਨੇ ਨਾਨਕ ਅਵਰ ਨਾ ਜੀਵੈ ਕੋਏ, ਕਿ ਮਹਾਰਾਜ ਆ ਜਿਹੜੇ ਬਾਕੀ

ਪਤ ਲੱਥੀ ਜਾਏ। ਜੇ ਇਸ ਤਰ੍ਹਾਂ ਜਿਉਂਦਾ ਰਿਹਾ, ਖਾਇਆ ਮੈਲ ਵਧਾਇਆ, ਪਹਿਦੇ ਘਰ ਕੀ ਹਾਨ, ਬਕ ਬਕ ਵਾਦ ਚਲਾਇਆ, ਬਿਨ ਨਾਵੇਂ ਵਿਖ ਜਾਣ, ਜਾਂ ਉਹ ਜਿਹੜੀ ਆਪਾਂ ਰੋਜ਼ ਪੜ੍ਹਦੇ ਹਾਂ, ਪਹਿਲਾਂ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਹੁਣ ਕੋਈ ਨਾ ਪਿੱਛੇ ਹੋ ਜਾਏ, ਸੁੱਚਾ ਹੋਏ ਕਹਿ ਜੇਵਿਆ ਲੱਗਾ ਪੜ੍ਹਨ ਸਲੋਕ, ਕੋਠੀ ਜਾਈ ਸੱਟਿਆ ਕਿਸੇ ਲੱਗਾ ਦੋਖ, ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਪਾਪੀ ਸਿਉ ਤਨ ਗੱਡਿਆ ਥੁੱਕਾਂ ਪਈਆਂ ਤਿੱਤ, ਸਭ ਕਹਿੰਦੇ ਨੇ ਜਿੱਤ ਮੁੱਖ ਨਾਮ ਨਾ ਉਚਰੇ ਬਿਨ ਨਾਵੇ ਰਸ ਕਾਹੇ, ਨਾਨਕ ਇਵੇਂ ਜਾਣੀਏ ਤਿੱਤ ਮੁੱਖ ਥੁੱਕਾਂ ਪਾਏ। ਕਿੰਨਾ ਕੁਝ ਜ਼ਾਇਆ ਕਰ ਛੱਡਿਆ ਜ਼ਿੰਦਗੀ ਦਾ, ਕਿਤਨਾ ਕੁਝ ਬਰਬਾਦ ਕੀਤਾ, ਨਹੀਂ ਕੁਝ ਨਾ ਬਰਬਾਦ ਕੀਤਾ, ਜ਼ਿੰਦਗੀ ਹੀ ਬਰਬਾਦ ਕੀਤੀ, ਜ਼ਿੰਦਗੀ ਦੀ ਤੌਹੀਨ ਕੀਤੀ। ਜੀਵਨ ਦੇਣ ਵਾਲੇ ਦੀ ਵੀ ਇਸ ਗੱਲ ਵਿਚ ਕੋਈ ਅਦਬ ਵਾਲੀ ਗੱਲ ਨਹੀਂ ਹੋਈ, ਸਤਿਕਾਰ ਵਾਲੀ ਕਦਰ ਵਾਲੀ ਗੱਲ ਨਹੀਂ ਹੋਈ ਕਿ ਤੂੰ ਜ਼ਿੰਦਗੀ ਦਿੱਤੀ ਅਜਾਈ ਤੁਰੀ ਗਈ, ਅਸਾਂ ਧਿਆਨ ਵੀ ਨਾ ਦਿੱਤਾ। ਸਭ ਕਹਿੰਦੇ ਨੇ ਨਹੀਂ, ਇਸ ਤਰ੍ਹਾਂ ਦੀ ਜ਼ਿੰਦਗੀ ਜੇ ਜੀਵੇ ਪਤ ਲੱਥੀ ਜਾਏ, ਜੇ ਸੱਚੀ ਦਰਗਾਹ ਚ ਜਾਣ ਲੱਗਾ ਪਤ ਲਵਾ ਕੇ ਗਿਆ, ਉਥੇ ਮਾਣ ਨਾ ਪਾ ਸਕਿਆ, ਇੱਥੇ ਇੱਜ਼ਤ ਨਾ ਕੀਤੀ, ਉਥੇ ਇੱਜ਼ਤ ਨਾ ਹੋਈ, ਤਾਂ ਫਿਰ ਸਭ ਹਰਾਮ ਜੇਤਾ ਕਿਛ ਖਾਏ। ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ, ਨਾਨਕ ਠੱਗਿਆ ਮੁੱਠਾ ਜਾਏ ਬਿਨ ਨਾਵੇਂ ਪਤ ਗਿਆ ਗਵਾਇਆ। ਇਹ ਤਾਂ ਕੋਈ ਗੱਲ ਨਾ ਹੋਈ, ਇਹ ਕੋਈ ਜ਼ਿੰਦਗੀ? ਸਭ ਕਹਿੰਦੇ ਨੇ ਜ਼ਿੰਦਗੀ ਤਾਂ ਉਹ ਹੈ, ਗਿਣਦੇ ਨੇ ਮਹਾਰਾਜ, ਜੀਣ ਵਾਲਿਆਂ ਨੂੰ ਗਿਣਦੇ ਨੇ, ਆਇਆ ਸਫਲ ਤਾਂ ਹੂੰ ਤੋ ਗਣੀਏ, ਕਹਿੰਦੇ ਨੇ ਉਹਦੀ ਜ਼ਿੰਦਗੀ ਨੂੰ ਮੈਂ ਸਫਲ ਹੀ ਸਮਝਣਾ, ਬਲਕਿ ਜਿਉਂਦਾ ਗਿਣਦਾ ਹੀ ਉਹਨਾਂ ਨੂੰ ਹਾਂ। ਜਾਸ ਰਸਨ ਹਰ ਹਰ ਜਸ ਭਣੀਏ, ਆਏ ਬਸੇ ਸਾਧੂ ਕੇ ਸੰਗੇ, ਅਣਦਿਨ ਨਾਮ ਧਿਆਵੇ ਰੰਗੇ, ਆਵਤ ਸੋ ਜਨ ਜਿਹੜਾ ਨਾਮੇ ਰਾਤਾ, ਜਾਂਕੋ ਦਇਆ ਮਇਆ ਵਿਧਾਤਾ। ਉਹ ਬੰਦਾ ਆਉਂਦਾ ਹੈ ਠੀਕ ਹੈ, ਜਾਂਦਾ ਵੀ ਹੈ ਠੀਕ ਹੈ, ਪਰ ਉਹਦੇ ਆਉਣ ਦੀ ਗੱਲ ਵੱਖਰੀ ਹੈ। ਹਰ ਕੇ ਸੇਵਕ ਜੋ ਹਰ ਪਾਏ, ਤਿਲਕੀ ਕਥਾ ਨਰਾਰੀ ਨੇ ਵੱਖਰੀ ਗੱਲ ਹੁੰਦੀ। ਇੱਕ ਕਹਿ ਆਵਣ ਫਿਰ ਜੋਨ ਨਾ ਆਇਆ, ਨਾਨਕ ਹਰ ਕਹਿ ਦਰਸ ਸਮਾਇਆ। ਆਇਆ ਕਮਾਈ ਕੀਤੀ, ਜ਼ਿੰਦਗੀ ਸਫਲੀ ਕੀਤੀ, ਗਿਆ ਪ੍ਰਭੂ ਦੇ ਦਰਸ਼ਨਾਂ ਵਿਚ ਸਮਾ ਗਿਆ, ਸਵਾਦ ਆਇਆ ਆਉਣ ਦਾ, ਆਨੰਦ ਆ ਗਿਆ ਜਾਣ ਵਿਚ। ਉਹਦਾ ਆਉਣਾ ਜਾਣਾ ਉਹਨਾਂ ਵਰਗਾ ਨੀ ਜਿਨ੍ਹਾਂ ਦੀ ਗੱਲ ਆਪਾਂ ਪੜ੍ਹਨੇ, ਆਇਆ ਗਿਆ ਮੋਇਆ ਨਾਉ, ਉਹਨਾਂ ਦੇ ਆਉਣ ਜਾਣ ਦੀ ਗੱਲ ਹੋ ਰਹੀ, ਸੁੱਤੇ ਹੋਏ ਲੋਕਾਂ ਦੀ, ਜੀਵਨ ਨੂੰ ਨਾ ਸਮਝਣ ਵਾਲੇ ਲੋਕਾਂ ਦੀ, ਮੌਤ ਤੋਂ ਨਾ ਜਾਗੇ ਲੋਕਾਂ ਦੀ ਗੱਲ ਹੋ ਰਹੀ, ਜੀਵਨ ਪ੍ਰਤੀ ਸਜਗ ਲੋਕਾਂ ਦੀ ਕਹਾਣੀ ਵੱਖਰੀ। ਉਹ ਸੱਚੇ ਵਾਹਿਗੁਰੂ ਨਾਲ ਜੁੜੇ ਹੋਏ, ਆਉਂਦੇ ਤਾਂ ਉਹ ਵੀ ਨੇ, ਜਾਂਦੇ ਉਹ ਵੀ ਨੇ, ਪਰ

ਬਹੂ ਜੰਮ ਲੈ ਗਈ ਹੈ। ਉਹ ਵੱਡਾ ਹੋ ਰਿਹਾ, ਕਬੀਰ ਜੀ ਕਹਿੰਦੇ ਨੇ ਨੀ ਉਧਰੋਂ ਛੋਟਾ ਹੋ ਰਿਹਾ, ਤੇ ਜਿਸ ਦਿਨ ਉਹ ਛੋਟਾ ਹੁੰਦਾ ਹੁੰਦਾ ਪੂਰਾ ਹੋ ਜਾਂਦਾ, ਤੇ ਸਾਡੇ ਆਮ ਤੌਰ ਤੇ ਕਹਿ ਦਿੰਦੇ ਨੇ ਸਮਾਜ ਚ, ਕਹਿੰਦੇ ਪੂਰਾ ਹੋ ਗਿਆ, ਫਲਾਣਾ ਪੂਰਾ ਹੋ ਗਿਆ, ਮਰ ਗਿਆ ਨੀ ਕਹਿੰਦੇ, ਕਹਿੰਦੇ ਪੂਰਾ ਹੋ ਗਿਆ। ਭਾਵ ਮੌਤ ਦਾ ਸਮਾਂ ਜੋ ਉਹਨੂੰ ਮਿਲਿਆ ਸੀ, ਮੌਤ ਤੱਕ ਦਾ ਸਮਾਂ, ਜੀਵਨ ਤੋਂ ਮੌਤ ਤੱਕ ਦਾ ਸਮਾਂ, ਉਹਦਾ ਸਮਾਂ ਪੂਰਾ ਹੋ ਗਿਆ। ਹਾਲਾਂਕਿ ਪੂਰਾ ਹੋਣਾ ਤਾਂ ਸੀ ਜੇ ਪੂਰੇ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਰਚਿਆ ਹੁੰਦਾ। ਜ਼ਿੰਦਗੀ ਸਫਲਤਾਵਾਂ ਨਾਲ ਭਰੀ ਹੁੰਦੀ, ਜ਼ਿੰਦਗੀ ਆਨੰਦ ਨਾਲ ਭਰੀ ਹੁੰਦੀ, ਜੀਵਨ ਨਾਮ ਨਾਲ ਭਰਪੂਰ ਹੁੰਦਾ, ਭਗਤੀ ਤੇ ਨੇਕੀ ਨਾਲ, ਸੇਵਾ ਨਾਲ ਭਰਪੂਰ ਹੁੰਦਾ। ਤੇ ਕਹੀਏ ਇਹ ਬੰਦਾ ਪੂਰਨ ਹੋ ਕੇ ਗਿਆ, ਪੂਰਨ ਮਨੁੱਖਾਂ ਵਾਂਗੂ ਜੀਵੇ, ਪਰ ਨਹੀਂ, ਬਹੁਤ ਘੱਟ ਐਸੇ ਹੁੰਦੇ ਨੇ ਜਿਹੜੇ ਵਾਕਿਆ ਹੀ ਸਫਲਤਾ ਵਾਲਾ ਜੀਵਨ ਜਿਉਂਦੇ ਹੋਏ ਜਾਂਦੇ ਨੇ, ਨਹੀਂ ਤਾਂ ਅਧੂਰਾ ਜੀਵਨ ਬਤੀਤ ਕਰਕੇ ਹੀ ਬਹੁਤ ਤੁਰ ਜਾਂਦੇ। ਔਰ ਇਹ ਪੂਰਾ ਜੀਵਨ ਕੋਈ ਕਈ ਵਾਰੀ ਜਵਾਨੀ ਤੋਂ ਪਹਿਲਾਂ ਹੀ ਪੂਰਨਤਾਈਆਂ ਨੂੰ ਪ੍ਰਾਪਤ ਹੋ ਜਾਂਦੇ, ਤੇ ਕਈ ਜਿਹੜੇ ਨੇ ਸੈ ਵਰਿਆਂ ਦੀ ਉਮਰਾਂ ਪਾ ਕੇ ਵੀ ਅਧੂਰੇ ਦੇ ਅਧੂਰੇ ਹੀ ਰਹਿ ਜਾਂਦੇ ਨੇ, ਕਿਉਂਕਿ ਕੀਤਾ ਹੀ ਕੁਛ ਨਹੀਂ। ਪਰ ਨਹੀਂ, ਅਸੀਂ ਸਮਝਦੇ ਜ਼ਿੰਦਗੀ ਦੇ ਦਿਨ ਪੂਰੇ ਹੋ ਗਏ, ਕਹਿੰਦੇ ਆ ਬੰਦਾ ਪੂਰਾ ਹੋ ਗਿਆ। ਹਰ ਉਹ ਬਾਲ ਜਿਹੜਾ ਜਨਮ ਲੈਂਦਾ ਹੈ ਮੌਤ ਦਾ ਮੂੰਹ ਪੂਰਾ ਕਰਨ ਵਾਸਤੇ, ਮੌਤ ਦਾ ਸਮਾਂ ਪੂਰਾ ਕਰਨ ਵਾਸਤੇ ਜਨਮ ਲੈ ਕੇ ਆਇਆ, ਤੇ ਸਮਾਂ ਉਹ ਮੌਤ ਦਾ ਪੂਰਾ ਕਰ ਰਿਹਾ ਹੋ ਜਾਏਗਾ। ਤੇ ਜਿਸ ਦਿਨ ਮੌਤ ਦਾ ਸਮਾਂ ਪੂਰਾ ਕਰਕੇ ਤੁਰ ਜਾਂਦਾ, ਇੱਕ ਗੱਲ ਹੈ ਸੰਕੇਤ ਦੇ ਜਾਂਦਾ, ਇੱਕ ਗੱਲ ਕਹਿ ਜਾਂਦਾ, ਭਾਵੇਂ ਐਲਾਨ ਨਾ ਸਾਡੇ ਕੰਨਾਂ ਚ ਪੈਂਦਾ ਹੋਵੇ, ਲੇਕਿਨ ਇੱਕ ਗੱਲ ਸਾਡੀ ਸਮਝ ਆ ਜਾਵੇ। ਉਹ ਕਹਿੰਦਾ ਮੈਂ ਚੱਲਿਆ, ਤੁਸੀਂ ਤਿਆਰ ਰਹਿਣਾ। ਇੱਕ ਚਾਲੇ ਇੱਕ ਚਾਲ ਸਹਿ ਸਭ ਆਪਣੀ ਵਾਰ, ਵਾਰੀ ਲੱਗੀ ਹੋਈ। ਔਰ ਇਹ ਵਾਰੀ ਇਸ ਤਰ੍ਹਾਂ ਦੀ ਹੈ, ਸੰਸਾਰ ਦੀ ਵਿਉਂਤ ਵਿਚ ਵੀ ਕਈ ਵਾਰੀ ਵਾਰੀਆਂ ਲੱਗਦੀਆਂ ਨੇ, ਲਾਈਨ ਲੱਗ ਜਾਂਦੀ, ਕਿਉਂ ਲੱਗ ਜਾਂਦੀ। ਪਰ ਉੱਥੇ ਬੰਦਾ ਇੱਕ ਪਾਸੇ ਸਿਰ ਕਰਕੇ ਵੇਖਦਾ ਕਿ 70 ਬੰਦੇ ਖੜੇ ਨੇ ਤੇ 80 ਖੜੇ ਨੇ, ਇਹਨਾਂ ਤੋਂ ਬਾਅਦ ਮੇਰਾ ਨੰਬਰ ਹੈ, ਉੱਥੇ ਵਾਰੀ ਦੀ ਗਿਣਤੀ ਦਾ ਪਤਾ ਲੱਗ ਜਾਂਦਾ। ਲੇਕਿਨ ਜਿਹੜਾ ਇਹ ਮਹਾਰਾਜ ਦੇ ਪਾਤਸ਼ਾਹ ਨੇ ਕਹਿ ਤਾਂ ਦਿੱਤਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਪਰ ਇਹ ਵਾਰੀ ਦਾ ਪਤਾ ਕੋਈ ਨਹੀਂ ਲੱਗਦਾ, ਇਹ ਵਾਰੀ ਦਾ ਨੰਬਰ ਮਾਲਕ ਨੇ ਆਪਣੇ ਹੱਥ ਰੱਖਿਆ। ਕਿਸ ਤੋਂ ਬਾਅਦ ਕਿਸ ਨੇ ਜਾਣਾ, ਕਿੰਨਿਆਂ ਤੋਂ ਬਾਅਦ ਕਿੰਨਵਾਂ ਨੰਬਰ ਸਾਡਾ, ਇਹ ਨਹੀਂ ਪਤਾ ਹੈ। ਵਾਰੀ ਲੱਗੀ ਹੋਈ, ਲੇਕਿਨ ਇਸ ਵਾਰੀ ਦੀ ਗਿਣਤੀ ਦਾ ਪਤਾ ਮਾਲਕ ਨੂੰ ਆਪ ਨੂੰ। ਪਰ ਇਹ ਪੱਕੀ ਗੱਲ ਹੈ ਕਿ ਵਾਰੀ ਬਣੀ ਹੋਈ ਹੈ, ਉਸ ਵਾਰੀ ਅਨੁਸਾਰ ਜਾਣਾ, ਤੇ ਜਿੰਨੀ ਚੱਲਣ ਜਾਣੇ ਆ ਸੇ ਕਿਉਂ ਕਰੇ ਵਿਥਾਰ, ਜਿਨ੍ਹਾਂ ਨੂੰ ਪਤਾ ਹੈ ਕਿ ਜਾਣਾ ਹੈ, ਉਹ ਫਿਰ ਸੰਸਾਰ ਦੇ ਪਸਾਰੇ ਚ ਆਪਣੇ ਮਨ ਨੂੰ ਨਹੀਂ ਪਸਾਰਦੇ, ਸੰਸਾਰ ਦੇ ਵਿਸਥਾਰ ਵਿਚ ਆਪਣੇ ਮਨ ਨੂੰ ਖਿਲਾਰ ਨਹੀਂ, ਖਿੰਡਾ ਨਹੀਂ ਦਿੰਦੇ, ਬਲਕਿ ਮਨ ਨੂੰ ਤਾਂ ਪ੍ਰਭੂ ਚਰਨਾਂ ਚ ਜੋੜਦੇ ਨੇ। ਉਨ੍ਹਾਂ ਦਾ ਅੰਤ ਸੱਚੇ ਵਾਹਿਗੁਰੂ ਅਕਾਲ ਪੁਰਖ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਦਾ ਸੱਚ ਤੇ ਨਿਬੇੜਾ ਹੁੰਦਾ, ਉਨ੍ਹਾਂ ਨੂੰ ਵਾਹਿਗੁਰੂ ਅਕਾਲ ਪੁਰਖ ਬਖਸ਼ ਕੇ ਆਪਣੇ ਵਿਚ ਮਿਲਾ ਲੈਂਦਾ ਹੈ, ਫਿਰ ਉਨ੍ਹਾਂ ਦਾ ਸੰਸਾਰ ਤੇ ਫੇਰਾ ਪਾਉਣ ਦੀ ਹੋਰ ਲੋੜ ਨਹੀਂ ਰਹਿੰਦੀ, ਆਉਣਾ ਜਾਣਾ ਮੁੱਕ ਜਾਂਦਾ ਹੈ। ਗੁਰੂ ਕੇ ਹੋ ਕੇ, ਗੁਰਮੁਖ ਹੋ ਕੇ ਉਨ੍ਹਾਂ ਨੂੰ ਵਡਿਆਈਆਂ ਤੇ ਮਾਣ ਮਿਲਦਾ ਹੈ। ਰੇ ਦਰ ਕਹੇ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦੇਉ, ਉਹ ਆ ਮਹਿਲੀ ਪਾਵੇ ਤੂੰ ਵਾਸਾ, ਜਨਮ ਮਰਨ ਨਾ ਹੋਏ ਬਿਨਾਸਾ, ਉਹ ਸਾਚੇ ਰੰਗ ਰਾਤੇ, ਸੱਚੇ ਵਾਹਿਗੁਰੂ ਅਕਾਲ ਪੁਰਖ ਦੇ ਰੰਗ ਵਿਚ ਰਤੇ ਹੋਏ, ਸਹਿਜ ਸਹਿਜ ਜੀਵਨ ਬਤੀਤ ਕਰਦੇ, ਸਹਿਜ ਨਾਲ ਭਰਪੂਰ ਹੋਏ ਹੋਏ, ਸਹਿਜ ਵਿਚ ਸਮਾਈ ਕਰਕੇ, ਉਨ੍ਹਾਂ ਨੂੰ ਸੱਚਾ ਵਾਹਿਗੁਰੂ ਅਕਾਲ ਪੁਰਖ ਚੰਗਾ ਲੱਗਦਾ ਹੈ, ਵਾਹਿਗੁਰੂ ਉਹ ਚੰਗੇ ਲੱਗਦੇ ਨੇ, ਸੱਚੇ ਨੂੰ ਮਨ ਚ ਵਸਾ ਕੇ ਸ਼ਬਦ ਵਿਚ ਰਤੇ ਹੋਏ, ਅੰਤ ਉਨ੍ਹਾਂ ਦਾ ਫੈਸਲਾ ਉਨ੍ਹਾਂ ਦੀ ਚੰਗੀ ਕਰਨੀ ਕਰਕੇ ਚੰਗਾ ਹੁੰਦਾ। ਮਹਾਰਾਜ ਕਹਿੰਦੇ ਨਾਨਕ ਨਾਮ ਰਤੇ ਸੀ ਸੱਚ ਸਮਾਣੇ, ਬੋਰ ਨਾ ਭਵਜਲ ਫੇਰਾ, ਆਓ ਕਿਤੇ ਉਨ੍ਹਾਂ ਦੀ ਰੀਸ ਕਰੀਏ। ਜਿਹੜੇ ਮੁਰਗੇ ਭਵਜਲ ਦੇ ਫੇਰੇ ਵਾਸਤੇ ਨਹੀਂ ਬਣਾਏ ਗਏ, ਬਲਕਿ ਜਿਹੜੇ ਬਣਾਏ ਗਏ ਨੇ ਤੇ ਉਨ੍ਹਾਂ ਨੇ ਜੀਵਨ ਬਣਾਇਆ, ਜੀਵਨ ਬਣਾ ਕੇ ਜੀਵਨ ਨੂੰ ਸੱਚ ਨਾਲ ਜੋੜਿਆ, ਸੱਚੇ ਨਾਲ ਜੋੜਿਆ, ਉਨ੍ਹਾਂ ਦਾ ਬੋਹਰ ਨਾ ਭਵਜਲ ਫੇਰਾ, ਉਨ੍ਹਾਂ ਦਾ ਆਉਣਾ ਜਾਣਾ ਮੁੱਕ ਜਾਂਦਾ ਹੈ, ਜੀਣਾ ਵੀ ਉਨ੍ਹਾਂ ਦਾ ਹੈ, ਜਾਣਾ ਵੀ ਉਨ੍ਹਾਂ ਦਾ ਹੈ। ਆਓ ਐਸੇ ਲੋਕਾਂ ਦੀ ਪ੍ਰੇਰਣਾ ਲੈ ਕੇ ਜੀਵਨ ਨੂੰ ਅੱਖਾਂ ਖੋਲ ਕੇ ਵੇਖੀਏ, ਜਾਣ ਨੂੰ ਵੀ ਅੱਖਾਂ ਖੋਲ ਕੇ ਵੇਖੀਏ, ਜੀਣ ਤੇ ਜਾਣ ਦਾ ਕਦਰ ਪਾਈਏ, ਮੁੱਲ ਪਾਈਏ, ਔਰ ਜਾਣ ਦੀ ਤਿਆਰੀ ਕਰੀਏ।

ਭਗਤੀ ਦੀ ਗੱਲ ਆਈ ਹੋਵੇਗੀ, ਸਤਸੰਗਤ ਦੀ ਗੱਲ ਆਈ ਹੋਵੇਗੀ, ਜਦੋਂ ਨਾਮ ਦੀ ਬਾਣੀ ਦੀ ਨਿਤਨੇਮ ਦੀ ਅੰਮ੍ਰਿਤ ਵੇਲੇ ਜਾਗਣ ਦੀ, ਗੁਰੂ ਨਾਲ ਸਾਂਝ ਪਾ ਕੇ ਰਹਿਤਾਂ ਚ ਰਹਿਣ ਦੀ ਗੱਲ ਚੱਲੀ ਹੋਵੇਗੀ, ਮੈਂ ਆਲਸ ਕਰ ਗਿਆ, ਮੈਥੋਂ ਉੱਦਮ ਨਹੀਂ ਹੋਇਆ, ਕੰਮ ਹੀ ਔਖਾ ਹੈ। ਔਖੇ ਕੰਮ ਨੂੰ ਤਾਂ ਸਾਰੇ ਹੱਥ ਮਾਰਦੇ ਨੇ, ਔਖੇ ਕੰਮ ਕੋਈ ਕੋਈ ਕਰਦਾ, ਤੇ ਜਦੋਂ ਨਾ ਨਾ ਹੁੰਦਾ ਹੋਵੇ, ਜਦੋਂ ਔਖਾ ਕੰਮ ਨਾ ਹੁੰਦਾ ਹੋਵੇ, ਫਿਰ ਬੰਦਾ ਕਿਸੇ ਨੂੰ ਆਵਾਜ਼ ਮਾਰਦਾ, ਆਹ ਕੰਮ ਮੈਥੋਂ ਨਹੀਂ ਹੁੰਦਾ, ਜਰਾ ਹੱਥ ਵਟਾਈ ਮੇਰਾ। ਲੇਕਿਨ ਭਗਤੀ ਦੇ ਮਾਮਲੇ ਚ ਅਸੀਂ ਕਿਸੇ ਨੂੰ ਆਵਾਜ਼ ਵੀ ਕਿਹਨੂੰ ਮਾਰੀਏ? ਜਿਸ ਮਾਨੁੱਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ, ਉਹ ਅੱਗੋਂ ਆਪ ਦੁਖੀ ਹੈ। ਵਿਕਾਰਾਂ ਹੱਥੋਂ ਬਹੁਤ ਬੰਦੇ ਦੁਖੀ ਨੇ, ਹੈਣ ਵਿਰਲੇ ਜਿਹੜੇ ਭਗਤੀ ਚ ਰਤੇ, ਆਪ ਵੀ ਤਰਨ ਜੋਗੇ ਨੇ, ਦੂਜੇ ਨੂੰ ਵੀ ਫੜ ਕੇ ਤਾਰਨ ਜੋਗੇ ਹੈ, ਆਪ ਤੁਰਨ ਜੋਗੇ ਨੇ, ਦੂਜੇ ਨੂੰ ਵੀ ਤੁਰਨ ਜੋਗੇ ਹੈ। ਪਰ ਡਰ ਲੱਗਦਾ, ਪਤਾ ਨੀ ਕੋਈ ਬੰਦਾ ਤੁਰਦਾ ਹੋਇਆ ਵੀ ਆਸਰਾ ਬਣ ਸਕੇ ਕਿ ਨਾ ਬਣ ਸਕੇ, ਤੇ ਕਈ ਵਾਰੀ ਐਸਾ ਵੀ ਹੋਇਆ ਬੰਦਾ ਡੁੱਬ ਰਿਹਾ ਹੋਵੇ ਨਾ, ਕੱਚਾ ਤਾਰੂ ਉਹਨੂੰ ਬਚਾਉਣ ਜਾਵੇ ਤੇ ਡੁੱਬਣ ਵਾਲਾ ਕੱਚੇ ਤਾਰੂ ਨੂੰ ਜੱਫਾ ਮਾਰ ਕੇ ਉਹਨੂੰ ਵੀ ਡੁੱਬ ਲੈਂਦਾ ਨਾਲ, ਪੱਕਾ ਤਾਰੂ ਹੋਵੇ ਉਹਨੂੰ ਪਤਾ ਹੋਵੇ ਕਿੱਥੋਂ ਫੜਨਾ ਹੈ, ਇਹਦੇ ਜੱਫੇ ਡੁੱਬਣ ਵਾਲੇ ਦੇ ਜੱਫੇ ਚ ਨਹੀਂ ਆਉਣਾ, ਇਹਨੂੰ ਕਿਸੇ ਤਰੀਕੇ ਨਾਲ ਇਹਦੀਆਂ ਬਾਹਾਂ ਲੱਤਾਂ ਕਾਬੂ ਕਰਕੇ ਕਿਨਾਰੇ ਤੱਕ ਲਿਆਉਣਾ, ਉਹ ਤਾਂ ਲੈ ਆਵੇਗਾ। ਕੱਚਾ ਤਾਰੂ ਅਣਤਾਰੂ ਜਿਹੜਾ ਥੋੜਾ ਬਹੁਤ ਤਰਨਾ ਜਾਣਦਾ ਹੋਵੇ, ਸਗੋਂ ਉਲਟਾ ਆਪ ਨਾਲ ਡੁੱਬ ਜਾਂਦਾ। ਐਸਾ ਨਾ ਹੋਵੇ ਮੈਂ ਬੁਰਾਈਆਂ ਦਾ ਮਾਰਿਆ ਹੋਵੇ, ਕਿਸੇ ਭਗਤ ਨੂੰ ਬਾਹੜੀ ਕਰਨ ਵਾਸਤੇ ਕਹਾਂ, ਕਿਸੇ ਗੁਰਮੁਖ ਨੂੰ ਕਹਾਂ ਮੇਰੀ ਵੀ ਬਾਂਹ ਫੜ ਲਵੇ, ਤੇ ਉਹ ਅਜੇ ਅਣਤਾਰੂ ਹੋਵੇ, ਉਹ ਮੇਰੀ ਬਾਂਹ ਫੜੇ, ਮੈਂ ਉਹਨੂੰ ਫਿਰ ਮਾੜੇ ਪਾਸੇ ਲੈ ਤੁਰਾਂ? ਨਹੀਂ, ਕਿਉਂ ਨਾ ਮੈਂ ਤੇਰਾ ਹੀ ਲੜ ਫੜਾਂ। ਸਰਬ ਕਲਾ ਪ੍ਰਭ ਪੂਰਨੋ ਮੁਕੰਮਲ ਹੈ ਤੂੰ, ਹਰ ਤਰ੍ਹਾਂ ਸਮਰੱਥ ਹੈ ਮੇਰੇ ਬਾਦਸ਼ਾਹ, ਮੰਜ ਨਿਮਾਣੀ ਥਾਂ ਮੈਂ ਨਿਮਾਣੀ ਦਾ ਹੋਰ ਕੋਈ ਟਿਕਾਣਾ ਨਹੀਂ ਤੇਰੇ ਬਿਨਾਂ। ਹਰ ਓਟ ਕਹੀ ਮਨ ਅੰਤਰੇ, ਭਗਤੀ ਵਾਸਤੇ, ਗੁਰਸਿੱਖੀ ਵਾਸਤੇ, ਨਾਮ ਜਪਨ ਸਤਸੰਗਤ ਕਰਨ ਵਾਸਤੇ ਮੈਂ ਤੇਰਾ ਆਸਰਾ ਲੈਣਾ, ਮੈਨੂੰ ਹੋਰ ਕੋਈ ਆਸਰਾ ਨਜ਼ਰ ਨਹੀਂ ਆਉਂਦਾ। ਜਪ ਜਪ ਜੀਵਾਂ ਨਾਮ ਮੇਰੀ ਇੱਛਾ, ਕਰ ਕਿਰਪਾ ਪ੍ਰਭ ਆਪਣੀ ਤੂੰ ਰਹਿਮਤ ਕਰ, ਮੇਰੇ ਸਾਹਿਬ ਮੇਰੇ ਤੇ ਕਿਰਪਾ ਕਰ, ਜਨ ਧੂਰੀ ਸੰਗ ਸਮਾਓ, ਤੇਰੇ ਭਗਤਾਂ ਦੇ ਚਰਨਾਂ ਦੀ ਧੂੜੀ ਵਿੱਚ ਮੇਰਾ ਟਿਕਾਣਾ ਹੋਵੇ, ਉਹਨਾਂ ਦੀ ਸੰਗਤ ਵਿੱਚ ਮੇਰਾ ਵਾਸਾ ਹੋਵੇ। ਜਿਉਂ ਤੂੰ ਰਾਖੇ ਤਿਉਂ ਰਹਾਂ, ਤੇਰਾ ਦਿੱਤਾ ਪਹਿਨਾ ਖਾਓ, ਅੱਗੇ ਵੀ ਤੇਰੀਆਂ ਬੜੀਆਂ ਬਖਸ਼ਾਂ ਨੇ, ਪਰ ਇਸ ਰਹਿਮਤ ਦੇ ਬਦਲੇ ਵਿੱਚ ਜਿਸ ਹਾਲ ਵਿੱਚ ਤੂੰ ਰੱਖੇ ਮੈਨੂੰ ਰਹਿਣਾ ਪ੍ਰਵਾਨ ਹੈ, ਪਰ ਮੇਰੇ ਤੇ ਕਿਰਪਾ ਕਰ, ਭਗਤੀ ਵਾਲੇ ਮਾਲਕ ਤੇ ਮੈਨੂੰ ਧੂ ਕੇ ਲਾ ਲੈ। ਉੱਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ, ਬਹੁਤ ਉੱਦਮ ਮੈਂ ਆਪੇ ਹੀ ਕਰ ਲੈਣ, ਕਈ ਗਲਤ ਤਰ੍ਹਾਂ ਦੇ ਉੱਦਮ ਮੈਂ ਆਪੇ ਹੀ ਕਰ ਲੈਣੇ, ਕਮਾਈ ਵਾਸਤੇ ਉੱਦਮ ਮੈਂ ਬਥੇਰਾ ਕੀਤਾ, ਉਸ ਕਮਾਈ ਨੂੰ ਰੋੜਨ ਵਾਸਤੇ ਬੜਾ ਉੱਦਮ ਕੀਤਾ, ਸੰਸਾਰ ਨਾਲ ਕੱਚੀਆਂ ਸਾਂਝਾਂ ਪਾਉਣ ਵਾਸਤੇ ਮੈਂ ਬੜੇ ਉੱਦਮ ਕੀਤੇ ਨੇ, ਪਰ ਜਦੋਂ ਵੀ ਸਤਸੰਗਤ ਦਾ ਭਗਤੀ ਦਾ ਉੱਦਮ ਕਰਨ ਦਾ ਸਵਾਲ ਆਇਆ ਮੈਂ ਆਮ ਤੌਰ ਤੇ ਆਲਸ ਕਰ ਗਿਆ। ਮੇਰੇ ਮਾਲਕ ਮੇਰੇ ਤੇ ਕਿਰਪਾ ਕਰ ਤੇ ਮੈਨੂੰ ਉਹ ਉੱਦਮ ਕਰਾ, ਉੱਦਮ ਕਰੋ ਮੈਂ ਕਰਦਾ ਉੱਦਮ, ਪਰ ਮੇਰੇ ਕੋਲ ਹੁੰਦਾ ਨਹੀਂ, ਕੰਮ ਔਖਾ ਹੈ ਨਾ, ਮੇਰੇ ਕੋਲ ਨਿਭਦਾ ਨਹੀਂ। ਉੱਦਮ ਕਰੋ ਕਰਾਵੋ ਠਾਕਰ ਸਾਹਿਬ ਤੂੰ ਕਰਾ, ਇਹ ਉੱਦਮ ਮੈਂ ਕਰਦਾ ਤੂੰ ਕਰਾ ਮੇਰੇ ਤੋਂ। ਔਰ ਸੱਚ ਜਾਣਨਾ, ਜਿਸ ਵੇਲੇ ਇਹ ਭਾਵਨਾ ਲੈ ਕੇ ਬੰਦਾ ਤੁਰੇ ਨਾ, ਮੈਂ ਉੱਦਮ ਕਰਦਾ ਤੇ ਬਾਕੀ ਸਿਰੇ ਚਾੜਨ ਦਾ ਕੰਮ ਤੂੰ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਹ ਚੱਲ, ਤੂੰ ਗੁਰੂ ਕੀ ਚਰਨ ਸ਼ਰਨ ਇੱਕ ਕਦਮ ਚੁੱਕ, ਪਰ ਇੱਕ ਕਦਮ ਤਾਂ ਚੁੱਕਣਾ ਹੀ ਪਏਗਾ। ਜੇ ਤੂੰ ਆਖੇ ਮੈਂ ਕੁਝ ਵੀ ਨਾ ਕਰਾਂ, ਮੈਨੂੰ ਬਿਸਤਰੇ ਚੋਂ ਕੱਢ ਕੇ ਲੈ ਚੱਲੇ ਗੁਰਦੁਆਰੇ, ਇਹ ਤਾਂ ਨਾਜਾਇਜ਼ ਗੱਲ ਹੈ, ਇਹ ਤਾਂ ਅਯੋਗ ਮੰਗ ਹੈ। ਨੀਅਤ ਹੀ ਬਣਾ ਲੈ ਤੂੰ, ਥੋੜਾ ਜਿਹਾ ਮਨ ਹੀ ਬਣਾ ਲੈ, ਇੱਕ ਕਦਮ ਤਾਂ ਚੁੱਕਣਾ। ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ, ਬਾਕੀ ਸਬੀਲਾ ਮਹਾਰਾਜ ਆਪੇ ਬਣਾ ਦੇਗਾ। ਤੂੰ ਨੀਅਤ ਹੀ ਬਣਾ ਲੈ, ਤੂੰ ਮਨ ਹੀ ਬਣਾ ਲੈ ਕਿ ਮੈਂ ਸਿੱਖੀ ਦੇ ਮਾਰਗ ਤੇ ਤੁਰਨਾ, ਇੱਕ ਕਦਮ ਤਾਂ ਚੁੱਕਣਾ। ਜੇ ਤੂੰ ਇੱਕ ਕਦਮ ਵੀ ਨਹੀਂ ਚੁੱਕੇਗਾ, ਤੂੰ ਉਹਦੇ ਕੋਲੋਂ ਕੀ ਆਸ ਕਰਨਾ ਕਿ ਕਰੋੜਾ ਕਦਮ ਅੱਗੇ ਹੋ ਕੇ ਤੈਨੂੰ ਲੈ ਤੁਰੇ। ਇੱਕ ਕਦਮ ਤੂੰ ਚੁੱਕ, ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਤੂੰ ਆਪਣੇ ਸਤਿਗੁਰੂ ਨੂੰ ਇੱਕ ਵਾਰੀ ਚੇਤੇ ਕਰਨ ਮਾਤਰ ਜ਼ਬਾਨ ਤੇ ਤਾਂ ਲਿਆ, ਤੂੰ ਇੱਕ ਵਾਰੀ ਪਿਆਰ ਨਾਲ ਧੰਨ ਗੁਰੂ ਨਾਨਕ ਤਾਂ ਕਹੋ,
ਇੱਕ ਵਾਰੀ ਤੂੰ ਪਿਆਰ ਚ ਭਿੱਜ ਕੇ ਵਾਹਿਗੁਰੂ ਕਹਿ ਕੇ ਤਾਂ ਵੇਖ। ਸਿਮਰਨ ਤਾਂ ਹੈ ਬਾਰਨ ਬਾਰ ਗੁਰ ਹੇਤ ਹੈ, ਉਹ ਤੈਨੂੰ ਲੱਖਾਂ ਵਾਰ ਯਾਦ ਕਰੇਗਾ। ਇੱਕ ਗੱਲ ਪ੍ਰਸਿੱਧ ਹੈ ਇਸਲਾਮ ਵਿੱਚ, ਉਹ ਕਹਿੰਦੇ ਨੇ ਕਿ ਬੰਦਾ ਇੱਕ ਵਾਰੀ ਹੱਥ ਉਠਾ ਕੇ ਕਹਿ ਦੇਵੇ ਨਾ ਯਾ ਖੁਦਾ ਬੰਦਾ, ਤੇ ਖੁਦਾਵੰਦ ਸੱਤ ਵਾਰੀ ਕਹਿੰਦਾ ਹੈ ਯਾ ਬੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ ਸੱਤ ਵਾਰੀ ਕਹਿੰਦਾ। ਲੇਕਿਨ ਭਾਈ ਸਾਹਿਬ ਕਹਿੰਦੇ ਨੇ ਨਹੀਂ, ਬਹੁਤ ਥੋੜੀ ਗਿਣਤੀ ਹੈ, ਤੂੰ ਇੱਕ ਵਾਰੀ ਖੁਦਾ ਬੰਦਾ ਕਵੇ ਉਹ ਸੱਤ ਵਾਰੀ ਕਵੇ ਤਾਂ ਬੜੀ ਛੋਟੀ ਭਾਜੀ, ਤੂੰ ਇੱਕ ਵਾਰੀ ਯਾਦ ਕਰ ਉਹ ਤੈਨੂੰ ਲੱਖਾਂ ਵਾਰ ਯਾਦ ਕਰਨ ਨੂੰ ਬੈਠਾ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਹੀ ਬਾਰ ਬਾਰ ਗੁਰ ਹੇਤ ਹੈ, ਪਿਆਰ ਨਾਲ ਯਾਦ ਕਰ। ਪਾਵਣੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਅਗਰ ਭਾਗ ਭਾਵ ਚਰਨਾ ਵਿੱਚ ਸਾਹਮਣੇ ਲਿਆ ਕੇ ਹਾਜ਼ਰ ਕਰਦੇ। ਇੱਕ ਕੌਡੀ ਵੀ ਪਿਆਰ ਨਾਲ ਅਚਲਾ ਕੇ ਮਾਰਨ ਵਾਲੀ ਗੱਲ ਨਾ ਹੋਵੇ, ਮਾਫ਼ ਕਰਨਾ ਜਾਂ ਦਾਨੀ ਬਣ ਕੇ ਨਾ ਮੈਂ ਗੁਰਦੁਆਰੇ ਦਿੱਤੇ ਨੇ ਨਾ, ਇੱਥੇ ਤਾਂ ਅਰਪਣ ਕਰਨਾ, ਤੇਰਾ ਕੀ ਆ ਤੁਝੇ ਕਿਆ ਅਰਪ, ਮੈਂ ਦੇ ਕੀ ਸਕਣਾ ਤੇਰੀ ਦਾਤ ਵਿੱਚੋਂ, ਆ ਤੇਰੇ ਹੀ ਅੱਗੇ ਨਿਗੂਣਾ ਜਿਹਾ ਪਿਆਰ ਭੇਟਾ ਕਰਨ ਵਾਸਤੇ ਇੱਕ ਯਤਨ ਹੈ। ਦੇ ਕੀ ਸਕਣਾ ਮੈਂ, ਮੰਗਤਾ ਦੇ ਕੀ ਸਕਣਾ, ਦਾਤੇ ਦੇ ਅੱਗੇ ਦੇ ਕੀ ਸਕਣਾ ਮੈਂ। ਪਾਵਨੀ ਭਗਤ ਭਾਏ ਪਿਆਰ ਨਾਲ ਭਗਤੀ ਤੇ ਪ੍ਰੇਮ ਨਾਲ ਭਿਜਿਆ ਹੋਇਆ, ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਉਸ ਸਤਿਗੁਰੂ ਦੇ ਪਾਸੋਂ ਇਹ ਮੰਗ ਮੰਗਣੀ ਕੇ ਪਾਤਸ਼ਾਹ ਕਿਰਪਾ ਕਰੋ, ਤੁਸੀਂ ਉੱਦਮ ਕਰਦੇ ਨੂੰ ਕਰਾ ਲਵੋ, ਮੈਂ ਉੱਦਮ ਕਰਦਾ ਤੁਸੀਂ ਕਰਾ ਲਓ, ਇਹਨੂੰ ਸਿਰੇ ਚਾੜਨ ਦੀ ਸਮਰੱਥਾ ਤੁਸੀਂ ਬਖਸ਼ੋ। ਉੱਦਮ ਕਰੋ ਕਰਾਵਹੁ ਠਾਕੁਰ ਪੇਖਤ ਸਾਧੂ ਸੰਗ, ਸਤਸੰਗਤ ਦੇ ਦਰਸ਼ਨ ਕਰਨ ਵਾਸਤੇ ਮੈਂ ਇਹ ਕਦਮ ਚੁੱਕਣਾ, ਬਾਕੀ ਤੁਸੀਂ ਮੇਰੀ ਬਾਹ ਫੜਿਆ ਜੀ। ਜਰਾ ਹਰ ਹਰ ਨਾਮ ਚੜਾਵੋ ਰੰਗਣ, ਮੈਨੂੰ ਨਾਮ ਦਾ ਰੰਗ ਚੜਾ ਦਿਓ, ਪਰ ਵੇਖਿਓ ਆਪੇ ਹੀ ਤੁਹਾਨੂੰ ਚੜਾਉਣਾ ਪੈਣਾ, ਮੈਥੋਂ ਨਹੀਂ ਪਿਆ ਚੜਦਾ, ਆਪੇ ਹੀ ਪ੍ਰਭ ਰੰਗ। ਮਨ ਮੈਂ ਰਾਮ ਨਾਮਾ ਜਾਪ, ਕਰ ਕਿਰਪਾ ਵਸੋ ਮੇਰੇ ਹਿਰਦੇ, ਤੁਸੀਂ ਰਹਿਮਤ ਕਰੋ, ਮੈਂ ਤਾਂ ਤੁਹਾਡੇ ਚਰਨਾਂ ਚ ਵਸਣ ਤੋਂ ਅਸਮਰੱਥ ਹੋ ਗਿਆ, ਤੁਸੀਂ ਮੇਰੇ ਹਿਰਦੇ ਚ ਵਸ ਜਾਓ ਆ ਕੇ, ਮੈਂ ਤਾਂ ਤੁਹਾਡੀ ਹਜ਼ੂਰੀ ਚ ਨਿਤ ਰਹਿ ਸਕਣ ਤੋਂ ਅਸਮਰੱਥ ਹਾਂ, ਤੁਸੀਂ ਕਿਰਪਾ ਕਰਕੇ ਮੇਰੇ ਹਿਰਦੇ ਚ ਟਿਕ ਜਾਓ, ਕਰ ਕਿਰਪਾ ਵਸੋ ਮੇਰੇ ਹਿਰਦੇ, ਹੋਏ ਸਹਾਈ ਆਪ, ਇਹਦੇ ਚ ਤੁਸੀਂ ਸਹਾਇਤਾ ਕਰੋ ਮੇਰੀ, ਮੇਰੇ ਕੋਲੋਂ ਇਹ ਯਤਨ ਸਿਰੇ ਨਹੀਂ ਪਿਆ ਲੱਗਦਾ, ਮੈਂ ਹਿਰਦੇ ਚ ਤੁਹਾਡੀ ਮੂਰਤ ਤੁਹਾਡਾ ਧਿਆਨ ਵਸਾ ਲੈਣਾ ਚਾਹੁੰਦਾ, ਮੈਥੋਂ ਵਸਦਾ ਨਹੀਂ ਪਿਆ। ਮਨ ਹੁਚਤਾ ਕਰਦਾ, ਮਨ ਦੇ ਫੁਰਨੇ ਰੁਕਾਵਟ ਬਣੀ ਚਲੇ ਜਾਂਦੇ ਨੇ, ਸੰਸਾਰ ਦੇ ਝੰਜਟ ਮੈਨੂੰ ਤੁਹਾਡਾ ਧਿਆਨ ਹਿਰਦੇ ਚ ਵਸਾਉਣ ਨਹੀਂ ਪੈ ਦਿੰਦੇ, ਕਿਰਪਾ ਕਰੋ, ਕਰ ਕਿਰਪਾ ਵਸੋ ਮੇਰੇ ਹਿਰਦੇ, ਹੋਏ ਸਹਾਈ ਆਪ, ਮਨ ਤਨ ਤੇਰਾ, ਧਨ ਵੀ ਤੇਰਾ, ਤਨ ਦਾ ਤਨ ਮਨ ਤੇਰਾ, ਤੂੰ ਪ੍ਰਭ ਮੇਰਾ, ਹਮਰੇ ਵਸ ਕਿਛ ਨਾ ਏ, ਜਿਉ ਤੂੰ ਰਾਖੇ ਜਿਉ ਜਿਉ ਰਾਖੇ ਤਿਉ ਤਿਉ ਰਹਿਣਾ, ਤੇਰਾ ਦਿੱਤਾ ਖਾਹੇ ਤੇਰਾ ਦੀਆ ਖਾਹੇ। ਉਥੇ ਵੀ ਕਹਿੰਦੇ ਕਰ ਕਿਰਪਾ ਪ੍ਰਭ ਆਪਣੀ, ਜਨ ਧੂਰੀ ਸੰਗ ਸਮਾਉ, ਜਿਉ ਤੂੰ ਰਾਖੇ ਤਿਉ ਰਹਾ, ਤੇਰਾ ਦਿੱਤਾ ਪਹਿਨਾ ਖਾਓ। ਉੱਦਮ ਕਰਾ ਜਿੱਥੇ ਬਾਕੀ ਸਾਰਾ ਕੋਈ ਤੇਰੀਆਂ ਰਹਿਮਤਾਂ ਨੂੰ ਮਾਣਨ ਦਾ ਮੈਂ ਉੱਦਮ ਕਰ ਰਿਹਾ, ਉੱਥੇ ਤੇਰੀ ਭਗਤੀ ਵਿੱਚ ਖੁੱਭ ਜਾਣ ਦਾ ਵੀ ਮੇਰਾ ਯਤਨ ਸਫਲਾ ਹੋ ਜਾ। ਔਰ ਵੈਸੇ ਵੀ ਸਾਧ ਸੰਗਤ, ਜਿਸ ਮਨੁੱਖ ਦੇ ਜੀਵਨ ਚ ਉੱਦਮ ਨਹੀਂ ਨਾ, ਉਹ ਬੰਦਾ ਜੰਗ ਨਾਲ ਮਾਰਿਆ ਜਾਂਦਾ, ਕਿਸੇ ਵੇਲੇ ਵੀ ਉਹ ਰਸ਼ਟ ਨਾਲ ਮਾਰਿਆ ਜਾਏਗਾ, ਜੰਗਾਲ

ਉਹਦੇ ਮਨ ਦਾ ਉਦਮ ਵੀ ਸਿਰੇ ਨਹੀਂ ਲੱਗਦਾ ਤੇ ਜਿਹਦਾ ਮਨ ਭਗਤੀ ਵਾਲੇ ਪਾਸੇ ਪੁਰਜ਼ੋਰ ਯਤਨ ਨਹੀਂ ਕਰਦਾ ਉਹਦੇ ਸਰੀਰ ਦਾ ਯਤਨ ਉਦਮ ਵੀ ਬੇਕਾਰ ਚਲਾ ਜਾਂਦਾ ਦੋਵਾਂ ਪੱਖਾਂ ਤੋਂ ਉਦਮ ਕਰਨ ਦੀ ਲੋੜ ਹੈ ਸਾਹਿਬ ਕਲਗੀਧਰ ਪਾਤਸ਼ਾਹ ਦੇ ਪਾਵਨ ਦਰਬਾਰ ਚ ਇੱਕ ਪ੍ਰੇਮੀ ਲਾਲ ਚੰਦ ਹਲਵਾਈ ਨਾਮ ਦਾ ਆਇਆ ਸੀ ਸਤਸੰਗਤ ਚ ਆ ਕੇ ਚੌਂਕੜਾ ਮਾਰ ਕੇ ਬੈਠਿਆ ਕਰੇ ਮਾਲਾ ਵੀ ਹੱਥ ਚ ਰੱਖਿਆ ਕਰੇ ਕਈ ਚਿਰ ਹੋ ਗਿਆ ਸਿੱਖਾਂ ਨੇ ਆ ਕੇ ਕਿਹਾ ਪਾਤਸ਼ਾਹ ਲਾਲ ਚੰਦ ਕੁਝ ਨਹੀਂ ਕਰਦਾ ਜਿੱਦਣ ਦਾ ਆਇਆ ਕਈ ਮਹੀਨੇ ਹੋ ਗਿਆ ਕੁਝ ਵੀ ਨਹੀਂ ਕਰਦਾ ਵੇਖੋ ਨਾ ਕਿਵੇਂ ਢਿੱਡ ਕੱਢਿਆ ਕਿਵੇਂ ਫੈਲਿਆ ਹੋਇਆ ਕੁਝ ਵੀ ਤਾਂ ਨਹੀਂ ਕਰਦਾ ਸਾਹਿਬਾਂ ਨੇ ਬੁਲਾ ਲਿਆ ਲਾਲ ਚੰਦ ਵੀ ਤੇਰੀ ਸ਼ਿਕਾਇਤ ਤੂੰ ਕੁਝ ਨਹੀਂ ਕਰਦਾ ਕਿ ਮਹਾਰਾਜ ਐਵੇਂ ਕਹਿੰਦੇ ਨੇ ਮੈਂ ਅੰਮ੍ਰਿਤ ਵੇਲੇ ਜਾਗਦਾ ਵੀ ਹਾਂ ਸੰਗਤ ਚ ਆ ਕੇ ਬੈਠਦਾ ਮਾਲਾ ਵੀ ਫੇਰਦਾ ਮੈਂ ਬਾਣੀ ਵੀ ਪੜ੍ਹਦਾ ਕਿ ਮਹਾਰਾਜ ਸੇਵਾ ਲੰਗਰ ਚ ਨਹੀਂ ਸੇਵਾ ਕਰਨ ਆਉਂਦਾ ਕਦੇ ਕਦੇ ਇਹਨੇ ਸਫਾਈ ਦੀ ਸੇਵਾ ਨਹੀਂ ਕੀਤੀ ਕਦੇ ਕੋਈ ਸੰਗਤ ਦੀ ਸੇਵਾ ਚ ਹੱਥ ਨਹੀਂ ਵਟਾਇਆ ਕਿਉਂ ਬਾਈ ਲਾਲ ਚੰਦ ਕਿ ਮਹਾਰਾਜ ਉਹ ਜੋ ਭਗਤੀ ਜੋ ਮੈਂ ਕਰ ਲੈਣਾ ਮੈਂ ਬਾਣੀ ਜੋ ਪੜ੍ਹ ਲੈਣਾ ਸਾਹਿਬ ਕਹਿਣ ਲੱਗੇ ਅਧੂਰਾ ਕੰਮ ਕਰ ਰਿਹਾ ਲਾਲ ਚੰਦ ਇਸ ਤਰ੍ਹਾਂ ਨਹੀਂ ਸਰਨਾ ਕੁਝ ਹੱਥ ਪੈਰ ਵੀ ਸਫਲੇ ਕਰਨੇ ਪੈਣਗੇ ਜੇ ਸਰੀਰ ਨੂੰ ਆਲਸ ਮਾਰ ਗਿਆ ਤੇਰੇ ਮਨ ਦਾ ਉਦਮ ਕੀ ਕਰੇਗਾ ਤੇਰੀ ਭਗਤੀ ਕੀਤੀ ਬਾਣੀ ਪੜੀ ਜਦ ਸਰੀਰ ਬੇਕਾਰ ਹੁੰਦਾ ਚਲਾ ਗਿਆ ਧਿਆਨ ਦੇਣਾ ਸਰੀਰ ਨਾਲ ਕੁਝ ਨਾ ਕੀਤਾ ਸਰੀਰ ਬੇਕਾਰ ਹੋ ਜਾਏਗਾ ਮਨ ਨਾਲ ਕੁਝ ਨਾ ਕੀਤਾ ਤੇ ਮਨ ਬੇਕਾਰ ਹੋ ਜਾਏਗਾ ਸਾਹਿਬ ਕਹਿਣ ਲੱਗੇ ਸਰੀਰ ਦਾ ਵੀ ਕੁਝ ਕਰ ਸਰੀਰ ਨੂੰ ਵੀ ਹਾਰੇ ਲਾ ਸਰੀਰ ਨੂੰ ਵੀ ਉਦਮ ਵਿਚ ਰੱਖ ਇਹਨੂੰ ਵੀ ਥੋੜਾ ਜਿਹਾ ਚੁਸਤ ਰੱਖਣ ਵਾਸਤੇ ਸਤਰਕ ਰੱਖਣ ਵਾਸਤੇ ਕੋਈ ਯਤਨ ਕਰ ਕੁਝ ਭਜ ਨੱਠ ਸੇਵਾ ਵਿਚ ਕਰਿਆ ਕਰ ਲੰਗਰ ਦੀ ਸੇਵਾ ਵਿਚ ਸੰਗਤ ਦੀ ਸੇਵਾ ਵਿਚ ਬਹੁਤ ਕੰਮ ਐਸੇ ਨੇ ਜਿਹੜੇ ਔਰ ਇਹ ਗੁਰੂ ਘਰ ਦੀ ਬੜੀ ਪਿਆਰੀ ਵਿਉਂਤ ਹੈ ਆ ਜਿਹੜਾ ਗੁਰ ਸੰਗਤ ਵਿਚ ਚੱਲ ਕੇ ਆਉਣਾ ਕਈ ਲੋਕ ਸਮਝਦੇ ਨੇ ਘਰ ਚ ਮਹਾਰਾਜ ਦਾ ਪ੍ਰਕਾਸ਼ ਕਰ ਲਿਆ ਸਾਡਾ ਸਰ ਗਿਆ ਕੰਮ ਧਿਆਨ ਦੇਣਾ ਗੁਰੂ ਗ੍ਰੰਥ ਸਾਹਿਬ ਘਰ ਵਿਚ ਹੋਣ ਧਨ ਭਾਗ ਗੁਰਬਾਣੀ ਦੀ ਸਟੱਡੀ ਹਰ ਸਿੱਖ ਦਾ ਕੰਮ ਹੈ ਔਰ ਘਰ ਘਰ ਅੰਦਰ ਧਰਮਸਾਲ ਹੋਵੇ ਇਹ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਨਾਨਕ ਦੀ ਰੀਝ ਦੱਸਦੇ ਨੇ ਲੇਕਿਨ ਕਿਵੇਂ ਕਰਨਾ ਸਤਸੰਗਤ ਵਿਚ ਉੱਠ ਕੇ ਆ ਜਾਣਾ ਇਹਦੇ ਕਿੰਨੇ ਫਲ ਹੋਣਗੇ ਇੱਕ ਤਾਂ ਤੁਸੀਂ ਸਿੱਖ ਭਾਈਚਾਰੇ ਨਾਲ ਜੁੜ ਜਾਂਦੇ ਗੁਰੂ ਪੁੱਤਰਾਂ ਨਾਲ ਜੁੜ ਜਾਂਦੇ ਹੋ ਭਰਾਵਾਂ ਨਾਲ ਜੁੜ ਜਾਂਦੇ ਤੇ ਦੂਜੀ ਗੱਲ ਇਹ ਉੱਠ ਕੇ ਆਉਣ ਵਿਚ ਤੁਰਨ ਫਿਰਨ ਦਾ ਉਦਮ ਵੀ ਹੋ ਜਾਏਗਾ ਆਉਣ ਜਾਣ ਦੀ ਖੇਚਲ ਜਿਹੜੀ ਸਰੀਰ ਨੂੰ ਹੋਵੇਗੀ ਉਹ ਜਿਹੜੀ ਮਾਰਨਿੰਗ ਵਾਕ ਲੋਕ ਕਹਿੰਦੇ ਨੇ ਅੰਮ੍ਰਿਤ ਵੇਲੇ ਦੀ ਸੈਰ ਇਹ ਸੁੱਤੇ ਸਿੱਧ ਹੋ ਜਾਏਗੀ ਜਿਹਦੇ ਬੜੇ ਹੀ ਗੁਣ ਨੇ ਬੜੇ ਹੀ ਫਾਇਦੇ ਨੇ ਬੜੇ ਲਾਭ ਨੇ ਇੱਥੇ ਆ ਕੇ ਕੋਈ ਬੰਦਾ ਜੋੜਿਆਂ ਚ ਖਲੋ ਜਾਂਦਾ ਹੈ ਕੋਈ ਲੰਗਰ ਵਾਲੇ ਪਾਸੇ ਲੱਗ ਜਾਂਦਾ ਕੋਈ ਹੋਰ ਕਿਸੇ ਉਦਮ ਵਿਚ ਕਿਤਨੇ ਲਾਭ ਹੋ ਜਾਣਗੇ ਕਿਤਨਾ ਸਰੀਰ ਨੂੰ ਫਾਇਦਾ ਹੋ ਜਾਏ ਤੇ ਬਾਕੀ ਸਤਸੰਗਤ ਦੇ ਆਸਰੇ ਗੁਰੂ ਚਰਨਾਂ ਚ ਧਿਆਨ ਜੋੜ ਕੇ ਜਿਸ ਵੇਲੇ ਬਾਣੀ ਨਾਲ ਆਪਣਾ ਮਨ ਜੋੜਾਂਗੇ ਉਸ ਵੇਲੇ ਮਨ ਵੀ ਉਦਮ ਵਿਚ ਆ ਜਾਏਗਾ ਮਨ ਵੀ ਸਤਰਕਤਾ ਵਿਚ ਆ ਜਾਏਗਾ ਸਾਹਿਬ ਚਾਹੁੰਦੇ ਨੇ ਮਨੁੱਖ ਦੋਵੇਂ ਤਰ੍ਹਾਂ ਉਦਮ ਵਿਚ ਆ ਸਰੀਰ ਕਰਕੇ ਵੀ ਮਨ ਕਰਕੇ ਇੱਕ ਪੱਖ ਵੀ ਇਹਦਾ ਕਮਜ਼ੋਰ ਰਹਿ ਗਿਆ ਤੇ ਕਿਵੇਂ ਚੱਲੇਗਾ ਆਖਿਰ ਮਨ ਨੇ ਸਰੀਰ ਚ ਠਹਿਰਨਾ ਹੈ ਜੇ ਮਨ ਬੇਕਾਰ ਹੁੰਦਾ ਚਲਾ ਗਿਆ ਜੰਗ ਆਲੂਦ ਹੁੰਦਾ ਚਲਾ ਗਿਆ ਇਹ ਮਨ ਕਿੱਥੇ ਟਿਕੇਗਾ ਸਰੀਰ ਦੀਆਂ ਲੰਮੀਆਂ ਉਮਰਾਂ ਹੋਣ ਇਹ ਚੁਸਤ ਹੋਵੇ ਕੰਮ ਆਉਣ ਜੋਗਾ ਹੋਵੇ ਪਰ ਉਪਕਾਰੀ ਹੋਵੇ ਇਸ ਕਰਕੇ ਇਸ ਸਰੀਰ ਨੂੰ ਸਤਸੰਗਤ ਦਾ ਆਹਾਰ ਬਖਸ਼ਿਸ਼ ਕੀਤਾ ਹੈ ਸੇਵਾ ਦਾ ਆਹਾਰ ਬਖਸ਼ਿਸ਼ ਕੀਤਾ ਹੈ ਤੇ ਮਨ ਨੂੰ ਭਗਤੀ ਤੇ ਸਿਮਰਨ ਦਾ ਆਹਾਰ ਬਖਸ਼ਿਸ਼ ਕੀਤਾ ਹੈ ਜੇ ਨਹੀਂ ਹੁੰਦਾ ਆਪਾਂ ਇੱਕ ਕਦਮ ਚੁੱਕੀਏ ਤੇ ਬਾਕੀ ਦੁਹਾਈ ਮਹਾਰਾਜ ਦੀ ਪਾਈਏ ਸਾਹਿਬ ਕਿਰਪਾ ਕਰੋ ਆ ਥੋੜਾ ਜਿਹਾ ਉਦਮ ਮੈਂ ਕਰਨਾ ਬਾਕੀ ਤੁਸੀਂ ਕਰਾ ਲਓ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਤੇ ਪਾਤਸ਼ਾਹ ਹੋਰ ਕੋਈ ਆਸਰਾ ਨਹੀਂ ਜਿਹੜਾ ਮੈਨੂੰ ਇਸ ਪਾਸੇ ਤੋਰ ਸਕੇ ਦੂਜੀ ਜਾਏ ਨਾ ਸੁਝਈ ਕਿੱਥੇ ਕੂਕਣ ਜਾਓ ਅਗਿਆਨ ਬਿਨਾਸਣ ਤੇਰੀ ਸੰਗਤ ਤੇ ਤੇਰਾ ਨਾਮ ਅਗਿਆਨ ਨੂੰ ਦੂਰ ਕਰਨ ਵਾਲਾ ਤਮ ਹਰਨ ਜੀਵਨ ਵਿੱਚੋਂ ਤਮੋ ਗੁਣ ਨੂੰ ਤਮਾ ਆਦਿਕ ਨੂੰ ਕੱਢਣ ਦਾ ਕਾਰਨ ਬਣਦਾ ਉੱਚੇ ਅਗਮ ਅਮਾਓ ਮੇਰੇ ਵਾਹਿਗੁਰੂ ਮਨ ਵਿਛੜਿਆ ਹਰ ਵੇਲੀਏ ਤੇਰੇ ਨਾਲ ਟੁੱਟਾ ਹੋਇਆ ਮਨ ਕਿਸੇ ਤਰੀਕੇ ਨਾਲ ਮੇਲ ਲੈ ਆਪਣੇ ਨਾਲ ਜੋੜਦਾ ਮਨ ਵਿਛੜਿਆ ਹਰ ਮੇਲੀਏ ਨਾਨਕ ਇਹ ਸੁਆਉ ਮੇਰਾ ਤਾਂ ਇਹ ਮਕਸਦ ਹੈ ਜੀਵਨ ਦਾ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੈ ਪਾਓ ਉਸ ਦਿਨ ਸਾਰੇ ਸੁੱਖ ਹੋ ਜਾਣਗੇ ਸਾਰੇ ਕਲਿਆਣ ਜੀਵਨ ਵਿੱਚ ਵਰਤ ਜਾਣਗੇ ਜਿਸ ਦਿਨ ਤੇਰੇ ਚਰਨਾਂ

ਦੱਸਣ ਕੇ ਮੇਰੇ ਮਨ ਦੀ ਜੋ ਦਸ਼ਾ ਮੈਂ ਕਿੱਥੇ ਦੱਸਣ ਜਾਵਾਂ। ਮੈਂ ਮਨ ਦੀ ਹਾਲਤ ਕਿੱਥੇ ਜਾ ਕੇ ਕੂਕਾਂ ਤੇ ਪੁਕਾਰਾਂ। ਤੇਰੇ ਦਰ ਤੋਂ ਬਿਨਾਂ ਕੋਈ ਆਸਰਾ ਨਹੀਂ ਮੇਰੇ ਮਾਲਕ। ਰਹਿਮਤ ਕਰੋ ਤੇ ਜੋੜ ਲਵੋ ਟੁੱਟੇ ਹੋਏ ਨੂੰ, ਵਿਛੜੇ ਹੋਏ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਸਤਸੰਗਤ ਦਾ ਆਸਰਾ ਬਖਸ਼ਿਸ਼ ਕਰੋ। ਇੱਥੇ ਮੇਰਾ ਮਨ ਟਿਕ ਜਾਣ ਦਾ

ਤਿੰਨ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਟਸ ਦ ਸਿੰਪਲੈਸਟ ਐਂਡ ਮੋਸਟ ਬਿਊਟੀਫੁਲ ਥਿੰਗ। ਆਈ ਬਾਓ ਟੂ ਦ ਇਨਫਿਨਿਟ ਕ੍ਰੀਏਟਰ ਓਮ। ਆਈ ਬਾਓ ਟੂ ਮਾਈ ਗੁਰੂਦੇਵ, ਮਾਈ ਬਿਊਟੀਫੁਲ ਗੁਰੂ। ਆਈ ਇਨਵੋਕ ਦ ਪ੍ਰੋਟੈਕਸ਼ਨ ਐਂਡ ਦ ਵਾਈਬ੍ਰੇਸ਼ਨ ਆਫ ਗੁਰੂ ਨਾਨਕ ਆਦਿ ਗੁਰੇ। ਆਈ ਬਾਓ ਟੂ ਦ ਸੈਕਿੰਡ ਗੁਰੂ, ਗੁਰੂ ਅੰਗਦ। I bow to the third Guru, Guru Amar Das, and I bow to the fourth Guru, Guru Ram Das, and I create a seal of protection as I tune into the vibration of my Gurus. This is a way you can consciously set yourself, consciously present yourself, consciously surrender yourself. And what it does is it takes you out of the way so the Guru can just prevail through you in a very simple, clear channel.

سے گر تو بل بل جائیے ست پورک جل جانیا ست پورک اس کا نا

ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ ਗੁਰਮੁਖ ਜਨਮ ਸਵਾਰ

ਕਬੀਰ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਇਹ ਸ਼ਬਦ ਹੈ। ਉਹ ਕਹਿੰਦੇ ਨੇ ਜ਼ਿੰਦਗੀ ਕੋਈ ਬਹੁਤ ਲੰਬੀ ਨਹੀਂ,

ਕੋਈ ਭਰੋਸਾ ਨਹੀਂ ਇਸ ਸਰੀਰ ਦਾ। ਨਾਮ ਦਾ ਤੁਲਹਾ ਤਿਆਰ ਕਰ ਜਿਹਦੇ ਤੋਂ ਤੂੰ ਚੜ ਕੇ ਭਵਜਲ ਪਾਰ ਕਰ ਜਾਵੇਂ। ਸਾਹਿਬ ਕਹਿੰਦੇ ਨੇ ਸਮਾਂ ਕਿਸੇ ਦੀ ਇੰਤਜ਼ਾਰ ਨਹੀਂ ਕਰਦਾ।

ਮਨੁੱਖ ਦੇ ਉੱਪਰ ਬੜੀਆਂ ਰਹਿਮਤਾਂ ਕੀਤੀਆਂ ਹਨ, ਬੜੇ ਉਪਕਾਰ ਕੀਤੇ ਹਨ, ਪਰ ਇਹ ਮਨੁੱਖ ਨੂੰ ਕਿਤੇ ਇੱਕ ਕੋਈ ਵਸਤੂ ਨਾ ਮਿਲੇ, ਇਹ ਗੁਰੂ ਵੱਲੋਂ ਬੇਮੁੱਖ ਹੋ ਜਾਂਦਾ। ਹਜ਼ੂਰ ਕਹਿੰਦੇ ਨੇ, ਜਿਸ ਵਾਹਿਗੁਰੂ ਨੇ ਏਡੇ ਰੰਗ ਭਾਗ ਤੈਨੂੰ ਲਾਏ, ਸਭ ਤੋਂ ਵੱਡੀ ਤਾਂ ਤੇਰੇ ਤੇ ਇਹ ਕਿਰਪਾ ਕੀਤੀ ਕਿ ਤ੍ਰਿਗੜ ਜੂਨਾ ਵਿੱਚੋਂ ਤੈਨੂੰ ਕੱਢ ਕੇ, 84 ਦੇ ਗੇੜ ਨੂੰ ਕੱਟ ਕੇ, ਤੈਨੂੰ ਸੋਹਣਾ ਮਨੁੱਖਾ ਜਨਮ ਬਖਸ਼ਿਆ। ਫਿਰ ਤੇਰੇ ਰਹਿਣ ਦੇ ਪ੍ਰਬੰਧ, ਤੇਰੇ ਸਾਥ ਸੰਬੰਧੀ, ਤੇਰੀ ਰੱਖਿਆ ਲਈ, ਛਕਣ ਲਈ 36 ਪ੍ਰਕਾਰ ਦੇ ਭੋਜਨ, ਤੇ ਜਿੱਥੋਂ ਤੋਂ ਲੰਘਦੇ ਲੋਕੀ ਨਮਸਕਾਰਾਂ ਕਰਦੇ ਹਨ, ਇਹ ਕਿਹਦੀ ਕਿਰਪਾ ਹੈ? ਉਸ ਈਸ਼ਵਰ ਦੀ ਕਿਰਪਾ ਹੈ ਨਾ, ਨਹੀਂ ਤੇ ਤੇਰੇ ਵਰਗੇ ਕਈ ਅਨੇਕਾਂ ਰੁਲਦੇ ਫਿਰਦੇ ਹਨ, ਜਿਨ੍ਹਾਂ ਨੂੰ ਕੋਈ ਵੇਖਦਾ ਤੱਕ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ, ਜੇ ਪ੍ਰਸ਼ਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜੇ ਪ੍ਰਸਾਦ ਸੁਗੰਧਤ ਤਨ ਲਾਵੇ, ਤਿਸ ਕੋ ਸਿਮਰਤ ਪਰਮ ਗਤੀ ਪਾਵੇ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਉਹ ਸਦਾ ਉਸ ਨੂੰ ਧਿਆਵਣਾ ਕਰ। ਜੇ ਕਿਤੇ ਪਰਮੇਸ਼ਰ ਦਾ ਸਿਮਰਨ ਤੈਨੂੰ ਭੁੱਲ ਜਾਵੇ ਤਾਂ ਚੇਤੇ ਕੀਤਾ ਕਰ ਉਸ ਮਾਲਕ ਦੇ ਗੁਣ, ਕਿ ਜਿਸ ਮਾਲਕ ਨੇ ਤੈਨੂੰ ਇਹ ਸੋਹਣਾ ਸਰੀਰ ਦਿੱਤਾ, ਕੰਚਨ ਵਰਗੀ ਦੇਹੀ ਦਿੱਤੀ ਹੈ, ਉਹਨਾਂ ਨੂੰ ਵੇਖ ਜਿਨ੍ਹਾਂ ਨੂੰ ਅੱਖਾਂ ਨਹੀਂ ਮਿਲੀਆਂ, ਉਹਨਾਂ ਨੂੰ ਵੇਖ ਜਿਹੜੇ ਤੁਰ ਨਹੀਂ ਸਕਦੇ, ਅਪਾਹਜ ਹਨ, ਉਹਨਾਂ ਨੂੰ ਵੇਖ ਜਿਨ੍ਹਾਂ ਦੀ ਕੋਈ ਪੁਸ਼ ਪ੍ਰਤੀਤ ਨਹੀਂ, ਉਹਨਾਂ ਨੂੰ ਪੁੱਛ ਜਿਹੜੇ ਹਸਪਤਾਲਾਂ ਵਿੱਚ ਪਏ ਹਾਏ ਹਾਏ ਕਰ ਰਹੇ ਹਨ ਰਾਤ ਦਿਨ, ਜਿਸ ਮਾਲਕ ਨੇ ਤੈਨੂੰ ਅਰੋਗ ਕੰਚਨ ਵਰਗੀ ਦੇਹੀ ਦਿੱਤੀ, ਏਡੀਆਂ ਖੁਸ਼ੀਆਂ ਨਾਲ ਜਿਸ ਵਾਹਿਗੁਰੂ ਨੇ ਤੇਰੀਆਂ ਚੋਲੀਆਂ ਭਰੀਆਂ ਹਨ, ਜੇ ਕੋਈ ਇੱਕ ਨਹੀਂ ਮਿਲਿਆ ਸੁੱਖ ਤਾਂ ਨਿਰੰਕਾਰ ਨੂੰ ਕੋਸ਼ ਨਹੀਂ, ਉਸ ਨੇ ਜੇ ਨਹੀਂ ਦਿੱਤਾ ਤੇਰੇ ਸੁਖ ਲਈ ਨਹੀਂ ਦਿੱਤਾ, ਤੇਰੇ ਭਲੇ ਲਈ ਨਹੀਂ ਦਿੱਤਾ, ਉਹ ਸਦਾ ਹੀ ਭਲਾ ਲੋਚਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਸ਼ਰਧਾਲੂ ਦੰਪਤੀ ਗੁਰੂ ਕਾ ਸਿੱਖ ਔਰ ਸਿੰਘਣੀ ਅੰਮ੍ਰਿਤ ਵੇਲੇ ਜਾਗਦੇ ਹਨ, ਨਿਤਨੇਮ ਕਰਦੇ ਹਨ, ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਸੋਹਣਾ ਲਾਲ ਬਖਸ਼ਿਆ ਉਹਨਾਂ ਦੇ ਘਰ। ਗੁਰੂ ਕਾ ਸਿੱਖ ਕਹਿੰਦਾ, ਪਹਿਲਾਂ ਸਤਿਗੁਰਾਂ ਦੇ ਚਰਨਾਂ ਤੇ ਸੁਹਾ ਆਈਏ, ਇਹ ਸਫਲ ਹੋ ਜਾਵੇ, ਮੱਥਾ ਟਿਕਾ ਆਈਏ, ਉਸ ਮਾਲਕ ਦਾ ਸ਼ੁਕਰਾਨਾ ਕਰ ਆਈਏ ਜਿਸ ਮਾਲਕ ਨੇ ਇਹ ਸੋਹਣਾ ਲਾਲ ਬਖਸ਼ਿਆ। ਕਿਉਂਕਿ ਸਿਫਤੀ ਗੰਢ ਪਵੇ ਦਰਬਾਰ, ਪੁੱਤੀ ਗੰਢ ਪਵੇ ਸੰਸਾਰ, ਮਿੱਠੀ ਮੁਰਾਦ ਬੜੇ ਸਿਦਕ ਦੇ ਨਾਲ, ਬੜੇ ਪਿਆਰ ਦੇ ਨਾਲ ਨਿਤਨੇਮ ਕਰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪੁੱਜੇ, ਆਓ ਕਰੋ ਦਰਸ਼ਨ, ਅਕਾਲ ਤਖਤ ਤੇ ਆਪ ਬਿਰਾਜਮਾਨ ਹਨ, ਜਿੱਧਰ ਵੇਖਦੇ ਹਨ ਮਾਨੋ ਮੇਰਾ ਦਾ ਮੀਂਹ ਵਸ ਰਿਹਾ। ਜੋ ਕੋਈ ਮਨ ਵਿੱਚ ਇੱਛਾ ਕਰਦਾ ਹੈ ਉਹਦੀਆਂ ਚੋਲੀਆਂ ਭਰ ਰਹੇ ਸਨ, ਤੇ ਜਦੋਂ ਇਸ ਦੰਪਤੀ ਨੇ ਆ ਕੇ ਮੱਥਾ ਟਿਕਾਇਆ ਇਸ ਬੱਚੇ ਨੂੰ, ਤੇ ਝੱਟ ਬੱਚਾ ਸਰੀਰ ਤਿਆਗ ਗਿਆ, ਸਰੀਰ ਤਿਆਗ ਗਿਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਆਸ਼ੀਰਵਾਦ ਦੇ ਕੇ ਕਹਿਣ ਲੱਗੇ, ਭਈ ਦਬਾ ਦੇ ਹੋ ਇਸ ਨੂੰ, ਜੋ ਮਾਲਕ ਕਰਦਾ ਭਲਾ ਕਰਦਾ, ਉਚਾਰਨ ਕਰੋ ਸ਼੍ਰੀ, ਜੋ ਵਾਹਿਗੁਰੂ ਕਰਦਾ ਭਲਾ ਕਰਦਾ। ਦਬਾ ਦਿੱਤਾ, ਬੜੇ ਨਿਰਾਸ਼ ਹੋ ਕੇ ਘਰ ਨੂੰ ਆਏ, ਭਈ ਗਏ ਸਾਂ ਖੁਸ਼ੀਆਂ ਮਾਣਨ ਤੇ ਦੁੱਖਾਂ ਦੀਆਂ ਜੋਲੀਆਂ ਭਰ ਕੇ ਆ ਗਏ।
गुरु का सिख अपनी घरवाली नूं समझांदा है, पति पुरछे मालिक जो करदा है भला ही करदा है, पता नहीं इस विच ही साडा कोई भला हो। सानू निशर्द नहीं होना चाहिदा, छिदक नहीं हारना चाहिदा, ये सारियां दातां ओदियां हन। वाहिगुरु ने बख्शिश कीती, अगले साल फिर सोना लाल बख्शिया। हुण घर वाली दा जी नहीं करदा के लै जावां, किते फिर ना शरीर त्याग जावे, पता नहीं की कारण है। पर गुरु के सिख ने आख्या, जिस बच्चे ने गुरु का दीदार नहीं कीता, गुरु ने जिस बच्चे नूं अपना नहीं बनाया, वह साडा भी नहीं। इसलिए पहले गुरु के चरणा ते नमस्कार करानी है। भागवाने तू मन नूं डुलाए मन ना कर, असी गुरु के बच्चे हां, वो साडे माता पिता हन, ते माता पिता कदे भी अपने बच्चिया नाल वितकरा नहीं करया करदे। प्यारी सात संगत, जदों मथा टिकाण लई आए, सतगुरां दे चरणां ते लिटाया, ए बच्चा भी शरीर त्याग गया। उचारण करो श्री। हुण तां बड़ा ही बैराग आया, पर धन गुरु हरगोबिंद साहब सच्चे पातशाह कहन लगे, इस नूं दबा दिओ, जप जी साहब दा पाठ करके ते दबा दिओ। जो मालिक करदा चंगी करदा। बड़े निराश होए, पर एक पासे गुरु का सिदक भी है, वही गुरु जो करदा भली करदा। प्यारी सात संगत, तीसरे साल भी निरंकार ने एक लाल इन्हां नूं बख्शिश कीता। हुण घरवाली कहंदी मैं नहीं लै जाना इसनूं। गुरु का सिख कहन लगा, भागवाने एक गुरु दियां गुरु ही जानदा है। इस वास्ते असी गुरु के जीउंदे मोए, जिथे किथे असी गुरु के हां, साडा तन मन धन परिवार सब गुरु का है। असी क्यों बेमुख होके मरी, क्यों बेमुख होके विचरीए, ते जदों आए सतगुरां दे चरणां ते नमस्कार कीती, सतगुरां ने अपना मेहर दा हाथ इस बच्चे ते रखिया। सदा चिरंजीव रहो, सुख मानो, गुरु घर दी खुशियां मानो। ते गुरु का सिख कहिंदा, महाराज पहलियां नूं भी इह असीस दे देनी सी। तां धन गुरु हरगोबिंद साहब सच्चे पातशाह कहन लगे, परमेश्वर दा हुक्म एवें सी, उनां दा जन्म मरण कटिया गया, ते तुहाडे भी दुख कटे गए हन। पहले बच्चे ने 16 साल दी उम्र विच तुहानूं विछोड़ा देना सी, ते कितना दुख होंदा। दूसरे बच्चे ने 25-26 साल दी उम्र विच व्याह करा के तुहानूं विछोड़ा दे जाना सी, ते माता पिता दे बैठियां बच्चा चला जावे, कालजे नूं शेक पै जांदे हन। तुसी गुरु घर विच सिदक दे नाल आए हो, प्यार दे नाल आए हो, गुरु ने उनां दा भी जन्म मरण 84 कट दित्ती है, ते जेड़े तुसी दुख भोगने सी ओ भी दुख कटे गए हन। तो इस वास्ते गुरु जो करदा भाई भला ही करदा, इसलिए हजूर बाणी विच बख्शिश कर रहे हन।

ਜਿੱਥੇ ਦੁੱਖ ਵਿੱਚ ਹੈ ਗੁਣਵਾਨ ਵੀ ਦੁਖੀ ਹੈ ਹਰ ਵਿਦਵਾਨ ਸੁਖੀ ਨਾ ਹੋ ਸਕਿਆ ਬਿਮਾਰ ਤੇ ਦੁੱਖ

ਮਾਂ ਤੇ ਪੁੱਤ ਦਾ ਰਿਸ਼ਤਾ ਹੀ ਇਹੋ ਜਿਹਾ ਹੈ। ਪੁੱਤਰ ਮਰਿਆ ਹੈ ਤੇ ਦੇਖਿਆ ਨਹੀਂ ਜਾਂਦਾ। ਮਹਾਂਪੁਰਸ਼ਾਂ ਨੂੰ ਕਈ ਤਰ੍ਹਾਂ ਦੇ ਬਚਨ ਬੋਲ ਰਹੇ ਹੈ ਤੇ ਮਹਾਂਪੁਰਸ਼ਾਂ ਨੇ ਇਸ ਬੁੱਢੀ ਮਾਤਾ ਨੂੰ ਸਮਝਾਉਣ ਵਾਸਤੇ

ਕੁਝ ਹੀ ਦਿਨ ਪਹਿਲਾਂ ਮੇਰਾ ਵਿਆਹ ਹੋਇਆ। ਮੈਂ ਆਪਣੀ ਭੈਣਾਂ ਭਰਾਵਾਂ ਨੂੰ ਛੱਡ ਕੇ ਮਾਤਾ ਪਿਤਾ ਨੂੰ ਛੱਡ ਕੇ ਆਈ। ਉਹਨਾਂ ਨੂੰ ਛੱਡਣ ਦਾ ਦੁੱਖ ਹੈ, ਵਿਛੋੜੇ ਦਾ ਦੁੱਖ ਹੈ, ਆਪਣੇ ਪਤੀ ਪਰਮੇ

ਨਾਨਕ ਸਰ ਵਾਲੇ ਪੂਰਨ ਮਹਾਂਪੁਰਸ਼ ਦੱਸਿਆ ਕਰਦੇ ਸਨ। ਆਪਣੇ ਕਾਰੋਬਾਰ ਤੋਂ ਜਾਣ ਤੋਂ ਪਹਿਲਾਂ ਮਾਲਕ ਤੋਂ ਆ ਗਿਆ ਲੈ ਕਿ ਐ ਮਾਲਕ ਇਹ ਕੰਮ ਤੂੰ ਕਰਵਾਏ। ਕਪੜਾ ਪਹਿਨਣ ਤੋਂ ਪਹਿਲਾਂ ਧੰਨਵਾਦ ਕਰ ਐ ਮਾਲਕ ਤੇਰਾ ਦਿੱਤਾ ਪਹਿਨ ਰਿਹਾ। ਪ੍ਰਸ਼ਾਦਾ ਛਕਣ ਤੋਂ ਪਹਿਲਾਂ ਉਸ ਪ੍ਰਭੂ ਦਾ ਧੰਨਵਾਦ ਕਰ ਤੇਰਾ ਦਿੱਤਾ ਖਾਣ ਲੱਗਾ। ਵੀ ਜਦੋਂ ਇੰਜ ਕਰੇਗਾ ਜਿਹੜਾ ਕੰਮ ਤੂੰ ਕਰੇਗਾ ਉਸ

ਉਸ ਤੋਂ ਆਗਿਆ ਲੈ ਕੇ ਪਹਿਨੇਗਾ ਉਹ ਚੰਗਾ ਹੋਵੇਗਾ। ਧੰਨਵਾਦ ਕਰਕੇ ਖਾਵੇਗਾ ਉਸ ਖਾਣੇ ਦੇ ਵਿੱਚ ਪ੍ਰਭੂ ਦਾ ਸਿਮਰਨ ਹੋਵੇਗਾ। ਜਿਹੜਾ ਕੰਮ ਉਸ ਤੋਂ ਪੁੱਛ ਕੇ ਕੀਤਾ ਫਿਰ ਉਹ ਮਾੜਾ ਨਹੀਂ ਕਰਵਾਵੇਗਾ। ਜਦ ਮਾੜਾ ਨਹੀਂ ਹੋਇਆ ਤੇ ਦੁੱਖ

भरम अर सुपन मनोरथ सत पदारथ जानिया।

Tera antena paada baare

ਦੋਕ ਦਲ ਹੋ ਜਿੰਨੀ ਦੋਏ ਗਾਇਓ ਤਿੰਨ ਪੂਰਨ ਪ੍ਰਤਾਪ ਪਾਇਓ ਸਰਬ ਤੰਗ ਤਾਮ ਫਲ ਫੁੱਲ ਕੋ ਫਲ ਤੇ ਹੈ ਤੇਰਾ ਅੰਤ ਨਾ ਪਾਰਾ ਪਾਰਿਆ ਤੇਰਾ

हर के गुण अगम आगा हम क्यों कर जपो आण्या हरि तुम बड अगम।

ਬਚਨ ਬਾਣੀ ਨੂੰ ਕਿਹਾ ਕਿ ਸਤਿਗੁਰੂ ਤੁਹਾਡੇ ਮਿੱਠ ਚੋਂ ਨਿਕਲੇ ਹੋਏ ਬਚਨ ਬਾਣੀ ਦੇ ਰੂਪ ਦੇ ਇਹਨਾਂ ਦੀ ਕੀ ਮਹਿਮਾ ਕਿ ਪੁੰਨੀਆਂ ਦਾ ਦਿਧਾਰ ਹੁੰਦਾ ਪਰ ਪਾਪੀਆਂ ਦਾ ਨਿਰਗੁਣ ਆਰਿਆਂ ਦਾ ਵੀ ਨਿਸਤਾਰਾ ਤੁਹਾਡੇ ਬਚਨ ਤੁਹਾਡੀ ਬਾਣੀ ਕਰਦੀ ਏ।

ਵਡਿਆਈ ਕੀਤੀ ਬਾਣੀ ਦੀ, ਜਿਹਨੂੰ ਕੋਈ ਨਾ ਜਾਣੇ ਕੋਈ ਨਾ ਮੰਨੇ ਬਾਣੀ ਨਾਲ ਜੁੜ ਜਾਵੇ ਕਹਿੰਦੇ ਇੱਥੇ ਵੀ ਉੱਥੇ ਵੀ ਪ੍ਰਗਟ ਹੋ ਜਾਂਦਾ।

ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿੱਚ ਇੱਕ ਵਾਰੀ ਸਾਰੇ ਆਖੋ ਸਤਨਾਮ। ਥਾਂ ਪਰ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਹੈ। ਇਹ ਨਿਮਾਣੀ ਦੀ ਸੋਭਾ ਹਰ ਵੀਰਵਾਰ ਜੋ ਆਪਾਂ ਗੁਰੂ ਦੀ ਗੋਦ ਵਿੱਚ ਇਕੱਤਰ ਉਹਦੀ ਕਿਰਪਾ ਨਾਲ ਹੁੰਦੇ ਹਾਂ। ਪਿਛਲੀ ਵਾਰੀ ਜੋ ਪ੍ਰਕਰਨ ਸ਼ੁਰੂ ਹੋਇਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ 6 ਵਿਸ਼ੇਸ਼ ਵਡਿਆਈਆਂ ਫਿਰ ਬੇਨਤੀ ਕਰਦੇ ਹਾਂ, ਕੋਈ ਐਂਡ ਨਹੀਂ। ਸਮੁੰਦਰ ਦੇ ਕੰਢੇ ਤੇ ਕੇਵਲ ਸਮੁੰਦਰ ਦਾ ਆਨੰਦ ਹੈ ਮਾਣਨਾ, ਉਹਦੀ ਗਹਿਰਾਈ ਡੂੰਘਾਈ ਨਹੀਂ ਆਪਾਂ ਮਿਲ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਦੀਆਂ 6 ਵਿਸ਼ੇਸ਼ ਵਡਿਆਈਆਂ ਦਾ ਜੋ ਪ੍ਰਕਰਨ ਚੱਲ ਰਿਹਾ ਹੈ ਇਹ ਕੋਈ ਐਂਡ ਨਹੀਂ, ਇੱਕ ਉਹਦੇ ਕਿਨਾਰੇ ਤੇ ਖਲੋ ਕੇ ਆਨੰਦ ਮਾਣਨਾ। ਦੋ ਆਪ ਜੀ ਨਾਲ ਸਾਂਝੀਆਂ ਹੋ ਚੁੱਕੀਆਂ, ਅੱਜ ਤੀਸਰੀ ਦੀ ਵਾਰੀ ਹੈ। ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਹਾਜ਼ਰੀਆਂ ਭਰਨ ਵਾਲੇ ਸਿੰਘ ਸਾਹਿਬ ਯਾਨੀ ਗੁਰਬਚਨ ਸਿੰਘ ਜੀ ਦੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗੁਰੂ ਦੀ ਗੋਦ ਵਿੱਚ ਪਹੁੰਚੇ ਨੇ। ਕੋਈ ਲਫ਼ਜ਼ ਨਹੀਂ, ਰੋਮ ਰੋਮ ਰਾਹੀਂ ਸਾਰੀਆਂ ਸੰਗਤਾਂ ਪਰਿਵਾਰ ਵੱਲੋਂ ਦਾਤਾਂ ਵੱਲੋਂ ਜੀ ਆਇਆਂ ਨੂੰ ਛੇ ਵਿਸ਼ੇਸ਼ ਵਡਿਆਈਆਂ ਦਾ ਜੋ ਪ੍ਰਕਰਨ, ਜਿਨ੍ਹਾਂ ਚੋਂ 2 ਵਡਿਆਈਆਂ ਆਪ ਜੀ ਨਾਲ ਸਾਂਝੀਆਂ ਹੋਈਆਂ ਨੇ, ਕੇਵਲ ਬੋਲ ਕੇ ਲੰਘਦੇ ਹਾਂ, ਕੋਈ ਸੰਗਤ ਨਵੀਂ ਆਈ ਹੁੰਦੀ ਹੈ, ਫਿਰ ਤੀਸਰੀ ਤੇ ਚੌਥੀ ਮਹਾਰਾਜ ਦੀ ਸੇਵਾ ਲੈਣ। ਇੱਕ ਵਾਰੀ ਪੜ੍ਹੋ ਜੀ,

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਗਾਂ ਦੀ ਤਰਤੀਬ ਅਜਿਹੀ ਰੱਖੀ ਹੈ ਕਿ ਆਤਮਕ ਜਗਤ ਦਾ ਟੁੰਡਾਊ ਜੀਵ ਰਾਗਾਂ ਵਿੱਚੋਂ ਦੀ ਲੰਘਦਾ ਤੇ ਵਿਚਰਦਾ ਸਫਲਤਾ ਦੀ ਸੀੜੀ ਚੜ੍ਹ ਜਾਂਦਾ ਹੈ। ਸ੍ਰੀ ਰਾਗ ਨੂੰ ਪ੍ਰਥਮ ਸਥਾਨ ਦੇ ਕੇ ਦਰਸਾਇਆ ਕਿ ਅਗਿਆਨਤਾ ਦੇ ਹਨੇਰੇ ਵਿੱਚ ਜੀਵ ਦਾ ਸਫ਼ਰ ਸ਼ੁਰੂ ਹੋਇਆ ਤੇ ਘਾਲ ਕਮਾਈ ਕਰਦਿਆਂ ਕਰਦਿਆਂ ਬਖਸ਼ਿਸ਼ਾਂ ਪ੍ਰਾਪਤ ਕਰ ਜੀਵਨ ਵਿੱਚ ਸਫਲਤਾ ਦੀ ਪ੍ਰਭਾਤ ਚੜ੍ਹ ਗਈ। ਜੋ ਤਲਖੀ ਆਰੰਭ ਵਿੱਚ ਸੀ ਉਹ ਹੁਣ ਖਤਮ ਹੋ ਗਈ ਤੇ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ। ਹੁਣ ਕਾਮ ਕ੍ਰੋਧ ਆਦਿਕ ਨੇੜੇ ਨਹੀਂ ਟੁੱਕਣਗੇ। ਕਾਮ ਕ੍ਰੋਧ ਸਿਉ ਠਾਟ ਨ ਬਣਿਆ, ਕਿਉਂਕਿ ਗੁਰੂ ਉਪਦੇਸ਼ ਮੋਹਿ ਕਾਨੀ ਸੁਣਿਆ ਅਤੇ ਫਿਰ ਮੰਨਿਆ ਹੈ। ਇੱਥੇ ਅੱਪੜ ਕੇ ਜਿਨਸ ਭੇਦ ਵੀ ਮੁੱਕ ਗਏ, ਕਿਉਂਕਿ ਏਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ। ਪ੍ਰਭਾਤ ਵੇਲੇ ਦੇ ਰਾਗਾਂ ਵਿੱਚੋਂ ਪ੍ਰਭਾਤੀ ਇੱਕ ਅਤਿਅੰਤ ਮਨੋਹਰ ਅਤੇ ਨਵੇਕਲਾ ਰਾਗ ਹੈ। ਇਸ ਰਾਗ ਦੇ ਸਮੁੱਚੇ ਚਲਨ ਵਿੱਚ ਭੈਰਵ, ਰਾਮਕਲੀ, ਲਲਿਤ

ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਤੇਜਪਾਲ ਸਿੰਘ ਜੀ, ਸੁਰਿੰਦਰਪਾਲ ਸਿੰਘ ਜੀ, ਸਿੰਘ ਬੰਧੂ। ਸ਼ਬਦ ਦੀ ਆਰੰਭਲੀ ਤੁਕ ਹੈ ਬੋਲੋ ਸੱਚ ਨਾਮ ਕਰਤਾਰ। ਪਹਿਲਾ ਸ਼ਬਦ ਡਾਕਟਰ ਜਗਜੀਤ ਸਿੰਘ ਜੀ ਪਾਸੋਂ, ਸਰਵਣ ਕਰੋ ਲੋਗਾ ਪਰਮ ਨਾ ਭੁੱਲੋ ਭਾਈ।

0: ਮੈਂ ਆਣ ਬਹੁਤ ਮਿਲ ਬੈਠਤ ਜਦੋਂ ਸੁੱਖਾਂ ਦੇ ਸਾਧਨ ਹੁੰਦੇ ਹਨ ਚਾਰ ਪੈਸੇ ਪੱਲੇ ਹੋਣ ਮਨੁੱਖ ਦੇ ਤਾਂ ਬਹੁਤ ਲੋਕ ਰਿਸ਼ਤੇਦਾਰ ਸੱਜਣ ਮਿੱਤਰ ਆ ਕੇ ਘੇਰਦੇ ਹਨ ਰਹਿਸ ਚੋਂ ਦਿਸ ਘੇਰੈ ਹਰ ਇੱਕ ਮਨੁੱਖ ਚਾਹੁੰਦਾ ਵੀ ਮੈਂ ਇਸ ਦੀ ਪ੍ਰਸੰਨਤਾ ਲਵਾਂ ਤੇ ਜਦੋਂ ਧਨ ਦੌਲਤ ਪਦਾਰਥ ਮੁੱਕ ਜਾਂਦੇ ਹਨ ਤਾਂ ਫਿਰ ਵਿਪਤ ਪਰੀ ਸਭ ਹੀ ਸੰਗ ਛੱਡਤ ਕੋਈ ਦੁੱਖ ਆ ਲੱਗੇ ਮੁਸੀਬਤ ਪੈ ਜਾਏ ਧਨ ਦੌਲਤ ਚਲੇ ਜਾਣ ਤੇ ਫਿਰ ਰਿਸ਼ਤੇਦਾਰ ਵੀ ਮੁੱਖ ਮੋੜ ਜਾਂਦੇ ਹਨ ਸੱਜਣ ਮਿੱਤਰ ਵੀ ਮੁੱਖ ਮੋੜ ਜਾਂਦੇ ਹਨ ਬਲਕਿ ਪਰੋਂ ਕੋਈ ਆ ਰਿਹਾ ਹੋਵੇ ਵੇਖ ਲਵੇ ਤੇ ਪਾਸਾ ਵੱਟ ਕੇ ਪਾਸੇ ਚਲਾ ਜਾਂਦਾ ਵੀ ਕਿਤੇ ਕੁਝ ਮੰਗ ਹੀ ਨਾ ਦੇਵੇ ਉਚਾਰਨ ਕਰੋ ਸ੍ਰੀ
1: ਵਾਹਿਗੁਰੂ
0: ਇਸੇ ਲਈ ਹਜ਼ੂਰ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਸੁੱਖ ਮੇਂ ਆਉਣ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੈ ਵਿਪਤ ਪਰੀ ਸਭ ਹੀ ਸੰਗ ਛਾਡਤ ਕੋਉ ਨਾ ਆਵਤ ਨੇਰੈ ਘਰ ਕੀ ਨਾਰ ਬਹੁਤ ਹਿਤ ਜਾਂਸੋ ਬੜਾ ਹਿਤ ਹੁੰਦਾ ਮਨੁੱਖ ਚੰਗੇ ਤੋਂ ਚੰਗੀ ਵਸਤੂ ਘਰ ਵਾਲੀ ਵਾਸਤੇ ਲਿਆਉਂਦਾ ਚੰਗੇ ਤੋਂ ਚੰਗਾ ਬਸਤਰ ਕਿਤਨੇ ਵੀ ਕੂੜ ਕੁਸ਼ਤ ਗੁਨਾਹ ਕਰਨੇ ਪੈਣ ਘਰ ਵਾਲੀ ਨੂੰ ਖੁਸ਼ ਕਰਨ ਲਈ ਇਹ ਸਭ ਕੁਛ ਕਰਦਾ ਪਰ ਜਦੋਂ ਵਿਪਤਾ ਪੈ ਜਾਵੇ ਤਾਂ ਘਰ ਵਾਲੀ ਵੀ ਮੁੱਖ ਮੋੜ ਜਾਂਦੀ ਹੈ ਹਜ਼ੂਰ ਦੀ ਬਾਣੀ ਕਹਿ ਰਹੀ ਹੈ ਕਿ ਘਰ ਕੀ ਨਾਰ ਬਹੁਤ ਹਿਤ ਜਾਂਸੋ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਝੂਠਾ ਵਿਵਹਾਰ ਝੂਠੀਆਂ ਪ੍ਰੀਤਾਂ ਸੰਸਾਰ ਦੀਆਂ ਹਜ਼ੂਰ ਕਹਿੰਦੇ ਨੇ ਇਹ ਇੱਥੋਂ ਤੱਕ ਵੀ ਨਹੀਂ ਨਿਭਦੀਆਂ ਦਰਗਾਹ ਵਿੱਚ ਕਿੱਥੇ ਕੋਈ ਜਾਏਗਾ ਬਈ ਕਿੱਥੇ ਕੋਈ ਤੇਰੀ ਸਹਾਇਤਾ ਕਰੇਗਾ ਜਾਂ ਕੋ ਮੁਸ਼ਕਿਲ ਅਤ ਬਣੇ ਢੋਈ ਕੋਈ ਨਾ ਦੇ ਲਾਗੋ ਹੋਏ ਦੁਸ਼ਮਣਾ ਸਾਕ ਵੀ ਭੱਜ ਜਾਂਦੇ ਹਨ ਜਦੋਂ ਮੁਸ਼ਕਿਲ ਬਣ ਜਾਂਦੀ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ।

0: ਜੀਨੂੰ ਜੰਜੀਰ ਨਾਲ ਜਕੜ ਕੇ ਤੇ ਵਹਿੰਦੀ ਗੰਗਾ ਵਿੱਚ ਸੁੱਟ ਦਿੱਤਾ ਸੀ ਤੇ ਆਪ ਇਸ ਤਰ੍ਹਾਂ ਬੈਠੇ ਸਨ ਜਿਵੇਂ ਮਿਰਗਸ਼ਾਲਾ ਤੇ ਬੈਠੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ,
1: ਸ੍ਰੀ ਵਾਹਿਗੁਰੂ।
0: ਇਸੇ ਤਰ੍ਹਾਂ ਜੋ ਬਾਣੀ ਨਾਲ ਪਿਆਰ ਕਰਦੇ ਹਨ, ਬਾਣੀ ਉਹਨਾਂ ਦੀ ਲੋਕ ਪਰਲੋਕ ਵਿੱਚ ਰੱਖਿਆ ਕਰਦੀ ਹੈ। ਜਿਵੇਂ ਸਤਿਗੁਰਾਂ ਦਾ ਹੁਕਮ ਹੈ ਬਈ ਸ਼ਾਮਾਂ ਦੇ ਟਾਈਮ ਸੋਧਰ ਰਹਿ ਰਸ ਦਾ ਪਾਠ ਕਰਨਾ ਤੇ ਸੌਣ ਲੱਗਿਆਂ ਕੀਰਤਨ ਸੋਹਿਲੇ ਦਾ ਪਾਠ ਕਰਨਾ। ਪੁਰਾਤਨ ਸਮੇਂ ਗੁਰੂ ਕੇ ਸਿੱਖ ਤਾਤੀ ਵਾਹ ਨਾ ਲੱਗੀ ਇਹ ਵੀ ਨਾਲ ਪੜਦੇ ਸਨ, ਫਿਰ ਕੀਰਤਨ ਸੋਹਿਲਾ ਪੜਨਾ। ਗੁਰੂ ਕਾ ਸਿੱਖ ਇੱਕ ਵਪਾਰੀ ਜਿਸਨੇ ਕਾਫੀ ਧਨ ਆਪਣੇ ਲੱਕ ਨਾਲ ਵਧਿਆ ਹੋਇਆ ਤੇ ਦੂਸਰੇ ਦੇਸ਼ ਜਾ ਰਿਹਾ ਵਪਾਰ ਕਰਨ ਦੇ, ਇਸ ਦੇ ਮਗਰ ਚੋਰ ਲੱਗ ਗਏ। ਇਹ ਸਮੇਂ ਸਿਰ ਅੰਮ੍ਰਿਤ ਵੇਲੇ ਉੱਠਦਾ, ਇਸ਼ਨਾਨ ਕਰਦਾ, ਨਿਤਨੇਮ ਕਰਦਾ, ਦਿਨੇ ਸਫ਼ਰ ਕਰਦਾ, ਸ਼ਾਮਾਂ ਨੂੰ ਸੋਦਰ ਦਾ ਪਾਠ ਕਰਨਾ ਜਿੱਥੇ ਵੀ ਠਾਰ ਆਵੇ, ਤੇ ਸੌਣ ਲੱਗਿਆਂ ਕੀਰਤਨ ਸੋਹਿਲੇ ਦਾ ਪਾਠ ਅਤੇ ਤਾਤੀ ਵਾਉ ਨਾ ਲੱਗਈ। ਬਿਲਾਵਲ ਮਹਿਲਾ ਪੰਜਵਾਂ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ ਤੇ ਸ਼ਬਦ ਪੜ ਕੇ ਸੌ ਜਾਣਾ। ਕਈ ਦਿਨ ਇਹ ਸਫ਼ਰ ਵਿੱਚ ਇਸ ਨੂੰ ਲੱਗ ਗਏ ਤੇ ਚੋਰ ਵੀ ਇਸ ਦੇ ਮਗਰ ਲੱਗੇ ਰਹੇ, ਚੋਰੀ ਕਰ ਨਹੀਂ ਪਾਏ। ਬੜੀ ਹੈਰਾਨੀ ਹੋਈ ਚੋਰਾਂ ਨੂੰ, ਭਾਈ ਇਹ ਕੈਸਾ ਮਨੁੱਖ ਹੈ ਜਿਹਦੇ ਤੱਕ ਅਸੀਂ ਹੱਥ ਨਹੀਂ ਪਾ ਸਕਦੇ, ਤੇ ਆ ਕੇ ਇਹਨਾਂ ਚੋਰਾਂ ਨੇ ਬੇਨਤੀ ਕੀਤੀ ਮਹਾਰਾਜ ਗੁਰੂ ਕੇ ਸਿੱਖ, ਕਿਉਂਕਿ ਪਹਿਰਾਵਾ ਤੇਰਾ ਗੁਰੂ ਕੇ ਸਿੱਖਾਂ ਵਾਲਾ ਹੈ, ਅਸੀਂ ਤੇਰੇ ਮਗਰ ਕਈਆਂ ਦਿਨਾਂ ਤੋਂ ਲੱਗੇ ਹੋਏ ਹਾਂ ਧਨ ਚੁਰਾਉਣ ਲਈ, ਪਰ ਰਾਤ ਨੂੰ ਜਦੋਂ ਤੂੰ ਸੌ ਜਾਂਦਾ ਤਾਂ ਇੱਕ ਕਿਲਾ ਉਸਰ ਜਾਂਦਾ, ਕੋਟ ਉਸਰ ਜਾਂਦਾ ਤੇਰੇ ਚਫੇਰ, ਜਿਸ ਕਰਕੇ ਅਸੀਂ ਤੇਰੇ ਤੱਕ ਅਪੜ ਨਹੀਂ ਪੈਂਦੇ। ਕਿਹੜਾ ਤੇਰੇ ਪਾਸ ਜਾਦੂ ਹੈ, ਕਿਹੜੀ ਸ਼ਕਤੀ ਹੈ ਜੋ ਤੇਰੀ ਰੱਖਿਆ ਕਰਦੀ ਹੈ? ਤਾਂ ਇਸ ਗੁਰੂ ਕੇ ਸਿੱਖ ਨੇ ਕਿਹਾ, ਮੇਰੇ ਪਾਸ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਬਦ ਹੈ, ਬਾਣੀ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਕੀਰਤਨ ਸੋਹਿਲਾ, ਤੇ ਜੇ ਕੋਈ ਪਿਆਰ ਦੇ ਨਾਲ ਪੜ ਕੇ ਸੌ ਜਾਏ ਤੇ ਫਿਰ ਕਿਸੇ ਦੀ ਜ਼ਰੂਰਤ ਨਹੀਂ ਹੈ। ਤਾਤੀ ਵਾਉ ਨਾ ਲੱਗੇਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਾਰ। ਦ੍ਰਿਸ਼ਟਾਂਤ ਦਿੱਤਾ ਕਿ ਇਹ ਉਹ ਲਕੀਰ ਹੈ ਜੋ ਪੈ ਜਾਂਦੀ ਹੈ, ਇਸ ਦੇ ਅੰਦਰ ਕੋਈ ਆ ਨਹੀਂ ਸਕਦਾ। ਜਿਵੇਂ ਭਗਵਾਨ ਰਾਮ ਚੰਦਰ ਜੀ ਨੇ ਲਕੀਰ ਪਾਈ ਸੀ, ਸੀਤਾ ਨੂੰ ਕਿਹਾ ਸੀ ਇਸ ਲਕੀਰ ਤੋਂ ਬਾਹਰ ਨਹੀਂ ਜਾਣਾ, ਪਰ ਜਦੋਂ ਕੋਈ ਲਕੀਰ ਤੋਂ ਬਾਹਰ ਜਾਂਦਾ ਹੈ ਤਾਂ ਫਿਰ ਦੁੱਖ ਵਾਪਰਦੇ ਹਨ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਗੁਰੂ ਕਾ ਸਿੱਖ ਬਾਣੀ ਦੇ ਅੰਦਰ ਰਹਿੰਦਾ, ਬਾਣੀ ਦੀ ਖੁਰਾਕ ਹੈ, ਬਾਣੀ ਨੂੰ ਪੁੰਚਦਾ, ਬਾਣੀ ਨੂੰ ਖਾਂਦਾ, ਬਾਣੀ ਦਾ ਹਰ ਵੇਲੇ ਸੇਵਨ ਕਰਦਾ, ਹੱਥਾਂ ਪੈਰਾਂ ਨਾਲ ਕੰਮ ਕਰਦਾ ਤੇ ਮਨ ਗੁਰੂ ਕੀ ਬਾਣੀ ਵਿੱਚ ਜੁੜਿਆ, ਰਸਨਾ ਤੋਂ ਜਪ ਰਿਹਾ ਸ੍ਰੀ ਵਾਹਿਗੁਰੂ, ਤੇ ਫਿਰ ਭਾਈ ਕਿਉਂ ਨਾ ਬਾਣੀ ਉਸ ਦੀ ਰੱਖਿਆ ਕਰੇ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਜਾਂ ਕੋ ਚਿੰਤਾ ਬਹੁਤ ਬਹੁਤ ਦੇਈ ਵਿਆਪੈ ਰੋਗ, ਕਿਉਂਕਿ ਸਾਰਾ ਜਗਤ ਹੀ ਚਿੰਤਾ ਦੁੱਖਾਂ ਦੀ ਲਪੇਟ ਵਿੱਚ ਆਇਆ ਪਿਆ, ਪਰ ਕੋਈ ਬਾਣੀ ਨਾਲ ਪਿਆਰ ਕਰੇ, ਬਾਣੀ ਸਿਦਕ ਦੇ ਨਾਲ ਪੜੇ ਤਾਂ ਇਹ ਚਿੰਤਾਵਾਂ ਮਿਟ ਜਾਂਦੀਆਂ ਹਨ, ਦੁੱਖਾਂ ਦੇ ਕੜ ਟੁੱਟ ਜਾਂਦੇ ਹਨ। ਅਸੀਂ ਪਿਆਰ ਨਾਲ ਦਿਲੋਂ ਬਾਣੀ ਪੜੀਏ ਤੇ ਫਿਰ ਗੁਰੂ ਕਦੇ ਸਾਡੀ ਬਾਂਹ ਨਹੀਂ ਛੱਡ ਸਕਦਾ, ਤੇ ਜਿੱਥੇ ਗੁਰੂ ਹੋਵੇ ਉੱਥੇ ਬਾਈ ਦੁੱਖਾਂ ਦਾ ਕੀ ਕੰਮ ਹੈ, ਉੱਥੇ ਦੁੱਖ ਨੇੜੇ ਨਹੀਂ ਆ ਸਕਦੇ। ਜਿਸ ਤਰ੍ਹਾਂ ਸ਼ੇਰ ਦੀ ਸ਼ਰਨ ਵਿੱਚ ਕੋਈ ਵੀ ਜਾਨਵਰ ਨਹੀਂ ਆ ਸਕਦਾ, ਇਸੇ ਤਰ੍ਹਾਂ ਗੁਰੂ ਦੀ ਸ਼ਰਨ ਵਿੱਚ ਵੀ ਕੋਈ ਦੁੱਖ ਵਾਪਰ ਨਹੀਂ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਹਜ਼ੂਰ ਕਹਿੰਦੇ ਨੇ ਜਾਂਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਗਾਉਣ ਕਰੇ ਚੌਕੁੰਟ ਕਾ, ਘੜੀ ਨਾ ਬੈਸਣ ਸੋਏ, ਚਿਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸ਼ੀਤਲ ਹੋਏ।

ਜਪਣ ਵਾਲਿਆਂ ਨੂੰ ਜਲ ਡਬੋ ਨਹੀਂ ਸਕਦਾ, ਅੱਗ ਛਾੜ ਨਹੀਂ ਸਕਦੀ। ਜਿਸ ਤਰ੍ਹਾਂ ਪ੍ਰਹਿਲਾਦ ਜੀ ਨੂੰ ਅਗਨ ਵਿੱਚ ਬਿਠਾ ਦਿੱਤਾ ਸੀ ਪਰ ਨਾਮ ਜਪਣ ਵਾਲਿਆਂ ਨੂੰ ਸਾੜ ਨਾ ਸਕੀ। ਭਗਤ ਕਬੀਰ

0: ਇੱਕ ਪ੍ਰੇਮਾ ਕੋੜੀ ਹੋਏ। ਇਹਦੇ ਮਾਤਾ ਪਿਤਾ ਬੜੇ ਸੌਖੇ ਸਨ, ਘਰ ਵਿੱਚ ਕੋਈ ਔਲਾਦ ਨਹੀਂ ਸੀ, ਅਰਦਾਸਾਂ ਕਰਦੇ ਸੀ ਹੇ ਵਾਹਿਗੁਰੂ ਕੋਈ ਬੂਟਾ ਲੱਗ ਜਾਵੇ, ਧਨ ਦੌਲਤ ਬੇਸ਼ੱਕ ਚਲਾ ਜਾਏ ਪਰ ਕੋਈ ਬੂਟਾ ਲੱਗ ਜਾਵੇ। ਪਰਮੇਸ਼ਰ ਦੀ ਨੇਤ ਦੇ ਨਾਲ ਇਸ ਦਾ ਜਨਮ ਹੋਇਆ ਤਾਂ ਮਾਤਾ ਦਾ ਪਿਆਰ ਨਹੀਂ ਨਸੀਬ ਹੋਇਆ, ਮਾਤਾ ਉੱਠ ਗਈ ਥੋੜਾ ਸਮਾਂ ਪਾ ਕੇ, ਪਿਤਾ ਦਾ ਸਾਇਆ ਵੀ ਉੱਠ ਗਿਆ। ਇਹਨੂੰ ਰਿਸ਼ਤੇਦਾਰਾਂ ਨੇ ਪਾਲਿਆ ਜਿਹੜੇ ਚੰਗੇ ਮਨੁੱਖ ਸਨ, ਉਹ ਤਾਂ ਵਾਂਢੇ ਤੁਰ ਗਏ ਤੇ ਮਾੜੀ ਸੰਗਤ ਨੇ ਆ ਕੇ, ਮਾੜੇ ਲੋਕਾਂ ਨੇ ਆ ਕੇ ਧਨ ਦੌਲਤ ਵੀ ਇਸ ਦੇ ਪਾਸੋਂ ਜਿਤਨਾ ਸੀ ਲੁੱਟ ਲਈ। ਤੇ ਇਹਨੂੰ ਘਰੋਂ ਬੇਘਰ ਕਰ ਦਿੱਤਾ, ਨਾ ਮਾਤਾ ਦਾ ਪਿਆਰ ਨਸੀਬ ਹੋਇਆ, ਨਾ ਪਿਤਾ ਦਾ ਸਾਇਆ ਰਿਹਾ, ਨਾ ਧਨ ਦੌਲਤ ਰਹੀ। ਸਰੀਰ ਵੀ ਹੁਣ ਕਣ ਕਣ ਕਰਕੇ ਘਟਣ ਲੱਗਾ, ਕਿਉਂਕਿ ਜਦੋਂ ਧਨ ਦੌਲਤ ਮੁੱਕ ਜਾਏ ਕੋਈ ਰਿਸ਼ਤੇਦਾਰ ਨਹੀਂ ਬਣਦਾ, ਕੋਈ ਸਾਕ ਸੰਬੰਧੀ ਨਹੀਂ ਬਣਦਾ, ਕੋਈ ਖਬਰ ਨਹੀਂ ਲੈਂਦਾ, ਕੋਈ ਮਿਲਣ ਤੱਕ ਨਹੀਂ ਆਉਂਦਾ ਬਈ ਕੋਈ ਮੰਗ ਹੀ ਨਾ ਪਾ ਦੇਵੇ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਹੁਣ ਇਸ ਇਹ ਹਾਲਤ ਹੋ ਗਈ ਪ੍ਰੇਮੇ ਦੀ ਕਿ ਸਰੀਰ ਫਟ ਗਿਆ, ਕੋੜ ਹੋ ਗਿਆ ਸਰੀਰ ਨੂੰ, ਤੇ ਕਿਸੇ ਨੇ ਤਰਸ ਕਰਕੇ ਇਹਦੇ ਗਲ ਵਿੱਚ ਇੱਕ ਮਿੱਟੀ ਦਾ ਕਸੋਰਾ ਜਿਹਾ ਪਾ ਦਿੱਤਾ। ਕੋਈ ਬੰਦਾ ਇਹਦੇ ਤੇ ਤਰਸ ਕਰਦਾ ਤਾਂ ਉਸ ਕਸੋਰੇ ਵਿੱਚ ਕੁਝ ਖਾਣ ਪੀਣ ਦੀਆਂ ਵਸਤੂਆਂ ਪਾ ਦਿੰਦਾ, ਕੋਈ ਰੋਟੀ ਪਾ ਜਾਂਦਾ, ਕੋਈ ਕੁਝ ਪਾ ਜਾਂਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਸੰਗਤਾਂ ਜਾ ਰਹੀਆਂ ਸਨ। ਇਸ ਨੇ ਵੀ ਬੇਨਤੀ ਕੀਤੀ, ਉਹਨਾਂ ਕਿਹਾ ਬਾਈ ਤੂੰ ਨਾਲ ਨਾਲ ਆ ਜਾ ਜੇ ਆ ਸਕਣਾ ਤਾਂ, ਕਿਸੇ ਤਰ੍ਹਾਂ ਵੀ ਇਹ ਜਫਰ ਜਾਲ ਕੱਟਦਾ ਸਫਰ ਕੱਟਦਾ ਗੋਇੰਦਵਾਲ ਸਾਹਿਬ ਪਹੁੰਚ ਗਿਆ, ਪਰ ਆਪਣੇ ਆਪ ਨੂੰ ਯੋਗ ਨਾ ਸਮਝ ਕੇ ਦਰਬਾਰ ਵਿੱਚ ਨਹੀਂ ਗਿਆ, ਬਾਹਰ ਹੀ ਬਹਿ ਗਿਆ। ਤੇ ਜਦੋਂ ਗੁਰੂ ਕੀ ਬਾਣੀ ਕੰਨਾਂ ਤੇ ਪੈਣੀ ਬੜਾ ਪ੍ਰਸੰਨ ਹੋਣਾ, ਮੇਰਾ ਗਿਆ ਖਸੋਟਾ ਲੱਦਾ, ਮੇਰਾ ਗਿਆ ਖਸੋਟਾ ਲੱਦਾ, ਹਰ ਵੇਲੇ ਪੜਦੇ ਰਹਿਣਾ। ਗੁਰੂ ਕੇ ਸਿੱਖਾਂ ਨੇ ਸ਼ਬਦ ਵੀ ਸਿਖਾਏ, ਕੋਈ ਸ਼ਬਦ ਦੀ ਤੁਕ ਦੇ ਜਾਵੇ ਤਾਂ ਸਾਰਾ ਦਿਨ ਉਹਦਾ ਜਾਪ ਹੀ ਕਰਦਾ ਰਹਿਣਾ। ਜਪਜੀ ਸਾਹਿਬ ਦਾ ਪਾਠ ਵੀ ਇਸ ਨੂੰ ਜ਼ਬਾਨੀ ਯਾਦ ਹੋ ਗਿਆ। ਪਿਆਰ ਵਾਲੇ ਸਿੱਖਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਵੀ ਬੇਨਤੀ ਕੀਤੀ, ਮਹਾਰਾਜ ਇੱਕ ਕੋੜੀ ਬਾਹਰ ਬੈਠਾ, ਸਰੀਰ ਤਾਂ ਕੋੜ ਨਾਲ ਭਰਿਆ ਹੋਇਆ ਪਰ ਬੜਾ ਖੁਸ਼ ਲੱਗਦਾ ਜਦੋਂ ਆਪ ਦੇ ਪ੍ਰਵਚਨ ਸੁਣਦਾ, ਬਾਣੀ ਕੰਨਾਂ ਨਾਲ ਸੁਣਦਾ ਤਾਂ ਬੜੀਆਂ ਕੱਛਾਂ ਮਾਰਦਾ, ਨੱਚਦਾ, ਖੁਸ਼ ਹੁੰਦਾ। ਉਹਦੇ ਤੇ ਵੀ ਰਹਿਮਤੇ ਨਦਰ ਕਰੋ, ਅੱਜ ਉਹ

ਕਿਹਾ ਬਾਈ ਜਿੱਥੇ ਸਾਡੇ ਇਸ਼ਨਾਨ ਦਾ ਜਲ ਜਿਸ ਗੜੇ ਵਿੱਚ ਪੈਂਦਾ ਨਾ, ਟੋਏ ਵਿੱਚ ਪੈਂਦਾ, ਉਸ ਜਲ ਦੇ ਨਾਲ ਇਸ਼ਨਾਨ ਕਰਾ ਕੇ ਤੇ ਇਹ ਚਿੱਟਾ ਚਦਰਾ ਪਾ ਕੇ ਦਰਬਾਰ ਵਿੱਚ ਲੈ ਆਓ। ਜਾਂ ਪ੍ਰੇਮੀ ਨੂੰ ਲਿਆਂਦਾ ਗਿਆ ਤਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਤੇ ਰਹਿਮ ਤੇ ਨਦਰ ਕਰਕੇ ਇਹਦਾ ਕੋੜ ਵੀ ਹਟਾਇਆ ਤੇ ਆਵਾਜ਼ ਦਿੱਤੀ, ਭਾਈ ਕੋਈ ਅਗਰ ਇਸ ਨੂੰ ਕੰਨਿਆ ਦੇਵੇ ਤਾਂ ਸਾਡੀ ਪੂਰਨ ਪ੍ਰਸੰਨਤਾ ਹੋਵੇਗੀ, ਕਿਉਂਕਿ ਇਸ ਨੇ ਹੁਣ ਨਾਮ ਦਾ ਪ੍ਰਚਾਰ ਕਰਨਾ ਤੇ ਅਸੀਂ ਇਸ ਨੂੰ ਸੰਪੂਰਨ ਕਰਕੇ ਪ੍ਰਚਾਰ ਲਈ ਤੋਰਨਾ ਚਾਹੁੰਦੇ ਹਾਂ। ਪ੍ਰੇਮੀ ਸਿੱਖ ਨੇ ਲੜਕੀ ਵੀ ਦੇ ਦਿੱਤੀ ਤੇ ਜਦੋਂ ਆਨੰਦ ਵਿਵਾਹ ਇਹਨਾਂ ਦਾ ਹੋਇਆ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਬੜੇ ਹੀ ਪ੍ਰਸੰਨ ਹੋ ਕੇ ਕਹਿਣ ਲੱਗੇ, ਭਾਈ ਕਿੱਡੇ ਸੋਹਣੇ ਲੱਗ ਰਹੇ ਹੋ, ਭਾਈ ਅੱਜ ਤੋਂ ਬਾਅਦ ਇਸ ਕੰਨਿਆ ਦਾ ਨਾਮ ਮੱਥੋ ਤੇ ਭਾਈ ਪ੍ਰੇਮੇ ਦਾ ਨਾਮ ਮੁਰਾਰੀ ਹੋਵੇਗਾ, ਮੱਥੋ ਮੁਰਾਰੀ। ਇਹਨਾਂ ਨੂੰ ਮੰਜੀ ਬਖਸ਼ ਕੇ ਨਿਵਾਜਿਆ, ਅੱਜ ਵੀ ਉਹਨਾਂ ਦੀ ਅੰਸ਼ ਵਿੱਚੋਂ ਥਾਂ ਪਰ ਥਾਂ ਗੁਰੂ ਨਾਨਕ ਦੇ ਦਰ ਦਾ ਪ੍ਰਚਾਰ ਕਰਕੇ ਪਤਾ ਨਹੀਂ ਕਰੋੜਾਂ ਹੀ ਰੂਹਾਂ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜ ਚੁੱਕੀਆਂ ਹਨ। ਅੱਜ ਵੀ ਉਹਨਾਂ ਦੀ ਥਾਂ ਤੇ ਸੰਤ ਬਾਬਾ ਗੁਰਮੁਖ ਸਿੰਘ ਜੀ, ਜਿਨ੍ਹਾਂ ਦਾ ਬੜਾ ਸੁੰਦਰ ਦੇਰਾ ਰੋਹਤਕ ਵਿੱਚ ਹੈ, ਅਨੇਕਾਂ ਸੰਗਤਾਂ ਆ ਕੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਸਫਲ ਕਰਦੀਆਂ ਹਨ। ਇਹ ਹੈ ਬਈ ਨਾਮ ਦੀ ਸ਼ਕਤੀ। ਚਿੱਤ ਆਵੇ, ਜਿਨ੍ਹਾਂ ਨੂੰ ਚਿੱਤ ਆ ਗਿਆ, ਜਿਨ੍ਹਾਂ ਨੇ ਚਿੱਤ ਲਾ ਕੇ ਨਾਮ ਜਪਿਆ, ਫਿਰ ਉਹਨਾਂ ਨੂੰ ਕੋਈ ਦੁੱਖ